ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਹਰ ਨਾਕਸ਼ ਦੁਸ਼ਟ ਹਰ ਮਾਰਿਆ, ਪ੍ਰਹਿਲਾਦ ਤਰਾਇਆ। ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ। ਜਨ ਨਾਨਕ ਐਸਾ ਹਰ ਸੇਵਿਆ, ਅੰਤ ਲੈ ਛਡਾਇਆ। ਸਲੋਕ ਮਹੱਲਾ ਪਹਿਲਾ। ਦੁਖ ਦਾਰੂ ਸੁਖ ਰੋਗ ਭਇਆ, ਜਾ ਸੁਖ ਤਾਮ ਨਾ ਹੋਈ। ਤੂੰ ਕਰਤਾ ਕਰਨਾ ਮੈਂ ਨਾਹੀ, ਜਾ ਹਉ ਕਰੀ ਨਾ ਹੋਈ। ਬਲਹਾਰੀ ਕੁਦਰਤ ਵਸਿਆ, ਤੇਰਾ ਅੰਤ ਨ ਜਾਈ ਲਖਿਆ ਰਹਾਉ। ਜਾਤ ਮਹਿ ਜੋਤ, ਜੋਤ ਮਹਿ ਜਾਤਾ, ਅਕਾਲ ਕਲਾ ਭਰਪੂਰ ਰਹਿਆ। ਤੂੰ ਸੱਚਾ ਸਾਹਿਬ, ਸਿਫਤ ਸੁਆਲਿਓ, ਜਿਨ ਕੀਤੀ ਸੋ ਪਾਰ ਪਇਆ। ਕਹੋ ਨਾਨਕ ਕਰਤੇ ਕੀਆਂ ਬਾਤਾਂ, ਜੋ ਕਿਛ ਕਰਨਾ ਸੋ ਕਰ ਰਹਿਆ। ਸੋ ਦਰ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਵਾਵਣ ਹਾਰੇ। ਕੇਤੇ ਤੇਰੇ ਰਾਗ ਪਰੀ ਸਿਉ ਕਹੀ ਹੈ, ਕੇਤੇ ਤੇਰੇ ਗਾਵਣ ਹਾਰੇ। ਗਾਵਨ ਤੁਦਨੋ ਪਵਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਗਾਵਨ ਤੁਦਨੋ ਚਿਤ ਗੁਪਤ, ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਦਨੋ ਈਸਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸੁਵਾਰੇ। ਗਾਵਨ ਤੁਦਨੋ ਇੰਦਰ ਇੰਦਰਾਸਣ ਬੈਠੇ, ਦੇਵਤਿਆਂ ਦਰ ਨਾਲੇ। ਗਾਵਨ ਤੁਦਨੋ ਸਿੱਧ ਸਮਾਧੀ ਅੰਦਰ, ਗਾਵਨ ਤੁਦਨੋ ਸਾਧ ਵਿਚਾਰੇ। ਗਾਵਨ ਤੁਦਨੋ ਜਤੀ ਸਤੀ ਸੰਤੋਖੀ, ਗਾਵਨ ਤੁਦਨੋ ਵੀਰ ਕਰਾਰੇ। ਗਾਵਨ ਤੁਦਨੋ ਪੰਡਤ ਪੜਨ ਰਖੀ ਸੁਰ, ਜੁਗ ਜੁਗ ਵੇਦਾ ਨਾਲੇ। ਗਾਵਨ ਤੁਦਨੋ ਮੋਹਣੀਆਂ ਮਨ ਮੋਹਨ, ਸੁਰਗ ਮਸ਼ ਪਿਆਲੇ। ਗਾਵਨ ਤੁਦਨੋ ਰਤਨ ਉਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਨ ਤੁਦਨੋ ਜੋਦ ਮਹਾਬਲ ਸੂਰਾ, ਗਾਵਨ ਤੁਦਨੋ ਖਾਣੀ ਚਾਰੇ। ਗਾਵਨ ਤੁਦਨੋ ਖੰਡ ਮੰਡਲ ਬ੍ਰਹਿਮੰਡਾ, ਘਰ ਘਰ ਰੱਖੇ ਤੇਰੇ ਧਾਰੇ। ਸੇਈ ਤੁਦਨੋ ਗਾਵਨ ਜੋ ਤੁਦ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਦਨੋ ਗਾਵਨ, ਸੇ ਮੈਂ ਚੇਤਨਾ ਆਵਨ, ਨਾਨਕ ਕਿਆ ਵਿਚਾਰੇ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਪੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ, ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨਾ ਜਾਈ। ਸੋ ਪਾਤ ਸਾਹੋ ਸਾਹਾ ਪਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ। ਸੁਣ ਵੱਡਾ ਆਖੈ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ, ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇ ਵਡਚੀਰਾ। ਰਹਾਉ ਸਭ ਸੁਰਤੀ ਮਿਲ, ਸੁਰਤ ਕਮਾਈ, ਸਭ ਕੀਮਤ ਮਿਲ, ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ, ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ।

ਅਪਾਰ ਅਗਮ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆ ਕਾ ਦਾਤਾਰਾ ਹਰ ਧਿਆਵਹੁ ਸੰਤਹੁ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਿਆ ਨਾਨਕ ਜੰਤ ਵਿਚਾਰਾ ਤੂੰ ਘਾਟ ਘਾਟ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ ਇੱਕ ਦਾਤੇ ਇੱਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨ ਅਵਰ ਨਾ ਜਾਣਾ ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ ਤੇਰੇ ਕਿਆ ਗੁਣ ਆਖ ਵਖਾਣਾ ਜੋ ਸੇਵਾ ਹੈ ਤੁਧ ਜੀ ਜਨ ਨਾਨਕ ਤਿਨ ਕੁਰਬਾਣਾ ਹਰ ਧਿਆਵਹਿ ਤੁਧ ਜੀ ਸੇ ਜਨ ਜੁਗ ਮੈਂ ਸੁਖ ਵਾਸੀ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੀ ਫਾਸੀ ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭ ਗਵਾਸੀ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਪ ਤਪੈ ਜਪ ਹੈ ਬੇਅੰਤਾ ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ ਕਰ ਕਿਰਿਆ ਖਾਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵ ਹੈ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ ਤੁਧ ਜੇ ਵੜ ਅਵਰ ਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨਿਹ ਚਾਲ ਕਰਤਾ ਸੋਈ ਤੁਧ ਆਪੇ ਭਾਵੈ ਸੋਈ ਵਰਤੈ ਜੀ ਤੂੰ ਆਪੇ ਕਰਹਿ ਸੋ ਹੋਈ ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ ਤੁਧ ਆਪੇ ਸਿਰਜ ਸਭ ਗੋਈ।

ਪੌੜੀ ਤਿੱਥੈ ਤੂੰ ਸਮਰੱਥ ਜਿੱਥੈ ਕੋਇ ਨਾਹੇ ਉਥੈ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੈ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਾਉ ਜਲ ਬਿਖਮ ਅਸਗਾਹੋ ਗੁਰਸ਼ਬਦੀ ਪਾਰ ਪਾਹੇ ਜਿਨ ਕਉ ਲਗੀ ਪਿਆਸ ਅੰਮ੍ਰਿਤ ਸੇ ਖਾਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸੈਨੋ ਕਿਰਪਾਲ ਸੰਭਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੈ ਤੁਧ ਆਹੇ ਸਲੋਕ ਮਹੱਲਾ ਪੰਜਵਾ ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇ ਤੀਰਤਿਆ ਦਰਗਹਿ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਤ ਦੇ ਜਗ ਮਹਿ ਉੱਤਮ ਕਾਢੀ ਹੈ ਵਿਰਲੇ ਕੇ ਮਹੱਲਾ ਪੰਜਵਾ।

सगल समगरी तुमर सूत्र तारी तुमते होए सो आज्ञा का।

ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ

ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਜਠੈ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਧ ਆਵੈ ਤਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ

ਚਵਰ ਤਖਤ ਸ਼ਤਰ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨੀ ਤੇਰਾ ਨਾਮ ਜਪਿਆ, ਵੰਡ ਛਕਿਆ, ਦੇਗ ਚਲਾਈ, ਤੇਗ ਵਾਹੀ, ਦੇਖ ਕੇ ਅਣਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ ਤਨ ਆਰਿਆਂ ਨਾਲ ਚਿਰਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਸੰਗ ਨਿਭਾਇਆ, ਤਿਨਾਂ ਸਿੰਘਾਂ ਸਿੰਘਣੀਆਂ ਭੁਚੰਗੀ ਬੱਚਿਆਂ ਦੀ ਨਾਮ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪ੍ਰਥਮੈ ਸਰਬੱਤ ਖਾਲਸਾ ਜੀ ਕੀ

ਗੁਰਗੱਦੀ ਤੇ ਵਿਰਾਜਮਾਨ ਹਾਜ਼ਰ ਨਾਜ਼ਰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ, ਆਪ ਜੀਆਂ ਕਾ ਕੋਟਾਨ ਕੋਟ ਧੰਨਵਾਦ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਾਵਨ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ। ਸਤਿਗੁਰੂ ਜੀ, ਆਪ ਜੀ ਦੀ ਟਹਿਲ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸਤਿਗੁਰੂ ਜੀ, ਸੰਧਿਆ ਵੇਲੇ ਆਪ ਜੀ ਦੀ ਪਾਵਨ ਗੁਰਬਾਣੀ ਸ੍ਰੀ ਰਹਿਰਾਜ ਸਾਹਿਬ ਜੀ ਦੇ ਪਾਠ ਹੋਏ, ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਵਿਚਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰ ਦੇਣੀ, ਬਾਣੀ ਸੋਧ ਕੇ ਸੱਚਖੰਡ ਦਰ ਪ੍ਰਵਾਨ ਕਰ ਲੈਣੀ, ਬਾਣੀ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ, ਬਾਣੀ ਅਨੁਸਾਰ ਜੀਵਨ ਬਖਸ਼ਿਸ਼ ਕਰਨਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾਉਣਾ, ਸਿੱਖੀ ਸਿੱਧਕ ਕੇਸਾਂ ਸਵਾਸਾਂ ਸੰਗ ਨਿਭਾਉਣਾ। ਮਹਾਰਾਜ ਜੀ, ਦਰ ਆਈ ਸੰਗਤ ਦੀ ਤਿਲ ਫੁੱਲ ਭੇਟਾ ਪ੍ਰਵਾਨ ਕਰਨੀ, ਸਭ ਦੀ ਹਾਜ਼ਰੀ ਲੇਖੇ ਲਾਓ, ਦਰੋਂ ਘਰੋਂ ਸਿੱਖੀ

ਸਰਬੱਤਰ ਸੰਗਤ ਦੀ ਹਾਜ਼ਰੀ ਪ੍ਰਵਾਨ ਕਰਦੇ ਹੋਏ ਮਹਾਰਾਜ ਜੀ ਸਭਨਾਂ ਦੀਆਂ ਮਨੋਭਾਵਨਾਵਾਂ ਸੰਪੂਰਨ ਕਰਨੀਆਂ। ਜੋ ਸੰਗਤਾਂ ਘਰਾਂ ਦੇ ਵਿੱਚ ਬੈਠ ਕਰਕੇ ਮੀਡੀਆ ਦੇ ਰਾਹੀਂ ਆਪ ਜੀਆਂ ਦੀ ਯਾਦ ਵਿੱਚ ਜੁੜੀਆਂ ਨੇ, ਸਤਿਗੁਰੂ ਜੀ ਤਿਨਾਂ ਦੀ ਅਰਦਾਸ ਸਭਨਾਂ ਦਾ ਭਲਾ ਕਰਨਾ, ਮਹਾਰਾਜ ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚਿਆਂ ਨੂੰ ਬਾਣੀ ਅਤੇ ਬਾਣੇ ਦੇ ਨਾਲ ਜੋੜਨਾ, ਸਤ ਸੰਗਤ ਦੇ ਨਾਲ ਰਲਾ ਲੈਣਾ ਮਹਾਰਾਜ ਜੀ, ਦਰ ਘਰ ਦੇ ਟਹਿਰੀਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ, ਭੈ ਭਾਵਨੀ ਸਦਕਾ ਆਪਣੀ ਸੇਵਾ ਕਰਨ ਦੇ ਲਾਹੇ ਪ੍ਰਦਾਨ ਕਰਨੇ। ਸਤਿਗੁਰੂ ਜੀ ਕੋਟਾਨ ਕੋਟ ਸ਼ੁਕਰ ਹੈ ਮਹਾਰਾਜ ਜੀ, ਚਾਰ ਪੈਰ ਦਿਨ ਸੁੱਖ ਦਾ ਬਤੀਤ ਕੀਤਾ, ਆਈ ਚਾਰ ਪੈਰ ਰਹਿਣ ਆਪਣੀ ਯਾਦ ਵਿੱਚ ਸੁੱਖ ਦੇ ਨਾਲ ਬਤੀਤ ਕਰਾਉਣੀ, ਸਰਬੱਤਰ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਤਿਗੁਰੂ ਜੀ ਆਪ ਜੀਆਂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਗ ਹਾਜ਼ਰ ਹੈ ਮਹਾਰਾਜ ਜੀ, ਕਿਰਪਾਲਤਾ ਕਰਕੇ ਭੋਗ ਲਾਓ, ਭੋਗ ਲੱਗਾ ਸ਼ੀਤ ਪ੍ਰਸ਼ਾਦ ਸਾਧ ਸੰਗਤ ਦੇ ਰਸਮੀ ਲਾਇਕ ਹੋਵੇ। ਜੋ ਛਕੇ ਸੋ ਆਪ ਜੀਆਂ ਦਾ ਨਾਮ ਜਪੇ। ਸਤਿਗੁਰੂ ਜੀ ਜਿਨ੍ਹਾਂ ਭੰਡਾਰਿਆਂ ਚੋਂ ਰਸਤਾਂ ਬਸਤਾਂ ਹਾਜ਼ਰ ਹੋਈਆਂ, ਭੰਡਾਰੇ ਭਰਪੂਰ ਕਰਨੇ, ਕਾਲ ਕੰਟਕ ਚੂਰ ਕਰਨੇ, ਰਸਤਾਂ ਦਰਗਾਹੋਂ ਭੇਜਣੀਆਂ, ਸਤਿਗੁਰੂ ਸੱਚੇ ਪਾਤਸ਼ਾਹ ਜੀ ਬੀਬੀ ਜਸਵੀਰ ਕੌਰ ਵੱਲੋਂ ਆਪਣੇ ਬਜ਼ੁਰਗਾਂ ਦੀ ਆਤਮਕ ਸ਼ਾਂਤੀ ਲਈ ਮਹਾਰਾਜ ਜੀ ਅਰਦਾਸ ਬੇਨਤੀ ਕਰਦੇ ਨੇ। ਆਪ ਜੀਆਂ ਨੇ ਕਿਰਪਾ ਕਰਨੀ, ਪਰਿਵਾਰ ਦੀ ਕੀਤੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਮਹਾਰਾਜ ਜੀ ਪਰਿਵਾਰ ਸੁੱਖ ਸ਼ਾਂਤੀ ਵਰਤਾਉਣੀ, ਵਿਛੜੀਆਂ ਰੂਹਾਂ ਨੇ ਆਪਣੇ ਚਰਨਾਂ ਦੇ ਵਿੱਚ ਨਿਵਾਸਾ ਬਖਸ਼ਿਸ਼ ਕਰਨਾ। ਸਤਿਗੁਰੂ ਜੀ ਕਰੋ ਕਿਰਪਾ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਅਗਲੇ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇਈ ਗੁਰਮੁਖ ਪਿਆਰੇ ਮੇਲੋ, ਜਿਨ੍ਹਾਂ ਮਿਲਿਆ ਆਪ ਜੀਆਂ ਦਾ ਨਾਮ ਚੇਤੇ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੁਣੀ ਤਾਂ ਇਹੋ ਮਨ ਤ੍ਰਿਪਤਾ ਗੁਰਮੁਖ ਅੰਮ੍ਰਿਤ ਪੀਵਾ ਨਦਰ ਕਰੇ ਤਾਂ ਸਤਿਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਚਾਨੇ ਹੋ ਪੂਰੇ ਸਤਿਗੁਰ ਸਤ ਸੰਗਤ ਮਿਲੈ ਵੱਡ ਭਾਗ

0: ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਸ਼ੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ। ਵਾਹਿਗੁਰੂ ਜੀ ਕਾ ਖਾਲਸਾ
1: ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤਸੰਗ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਸੰਧਿਆ ਵਕਤ ਦਾ ਸਮਾਂ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੋਦਾ ਰਹਿ ਰਹਿ ਸਾਹਿਬ ਦੇ ਜਾਪ ਸਰਵਣ ਕੀਤੇ ਨੇ। ਸਤਿਗੁਰ ਕਿਰਪਾ ਕਰਨ, ਸਾਡਾ ਸਾਰਿਆਂ ਦਾ ਗਾਵਿਆ ਸੁਣਿਆ, ਮਹਾਰਾਜ ਦਰ ਤੇ ਪ੍ਰਵਾਨ ਕਰਨ, ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਜ਼ਰੂਰ, ਦਸਵੰਧੀ ਕਾਰ ਭੇਟਾ ਕੱਢ ਕੇ ਗੁਰੂ ਘਰ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। 5 ਅਕਤੂਬਰ ਨੂੰ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜਾ ਆ ਰਿਹਾ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਆ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਆ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟ੍ਰੋਕਟਨ ਗੁਰੂ ਘਰ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਇਹਦੇ ਵਿੱਚ ਹਿੱਸਾ ਲੈ ਸਕਦੇ ਨੇ। 23 ਅਕਤੂਬਰ ਨੂੰ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਦਿਨ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਇਸ ਗੁਰੂ ਘਰ ਵਿੱਚ ਮਨਾਏ ਜਾਣਗੇ। ਜ਼ਰੂਰ ਸਮਾਂ ਕੱਢ ਕੇ ਪਹੁੰਚ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀਓ। ਆਓ, ਰਾਤਰੀ ਦੇ ਦੀਵਾਨਾਂ ਦੀ ਆਰੰਭਤਾ ਹੋ ਰਹੀ ਹੈ। ਪਹਿਲਾਂ ਆਰਤੀ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਓਂਕਾਰ ਸਿੰਘ ਜੀ ਉਹਨਾਂ ਵਾਲੇ, ਉਹਨਾਂ ਤੋਂ ਬਾਅਦ ਅੱਧਾ ਘੰਟਾ ਨਾਮ ਸਿਮਰਨ ਅਭਿਆਸ ਹੋਣਗੇ। ਅਖੀਰ ਵਿੱਚ 7:30 ਵਜੇ ਤੋਂ ਲੈ ਕੇ 8:30 ਵਜੇ ਤੱਕ ਕੀਰਤਨ ਕਰਨਗੇ ਭਾਈ ਸਾਹਿਬ ਭਾਈ ਸੁਰਜੀਤ ਸਿੰਘ ਜੀ ਰਸੀਲਾ ਅਤੇ ਉਹਨਾਂ ਦਾ ਜਥਾ। 8:30 ਵਜੇ ਤੱਕ ਦੀਵਾਨ ਸਜਣਗੇ, ਜਿਨ੍ਹਾਂ ਕੋਲ ਸਮਾਂ ਗੁਰੂ ਦੀ ਗੋਦ ਵਿੱਚ ਬੈਠ ਕੇ ਸਰਵਣ ਕਰੀਏ ਜੀਓ। ਗੁਰੂ ਕੇ ਲੰਗਰ ਚੱਲ ਰਹੇ ਨੇ, ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ। ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਬੰਦਾ ਰੋਜ਼ ਘਰੋਂ ਨਿਕਲਦਾ ਹੈ ਕੰਮ ਵਾਸਤੇ, ਕਿਉਂਕਿ ਜ਼ਰੂਰੀ ਹੈ। ਕੰਮ ਤੇ ਜਾਵਾਂਗਾ, ਗੁਜ਼ਾਰਾ ਚੱਲੇਗਾ, ਘਰ ਦੀ ਰੋਟੀ ਚੱਲੇਗੀ, ਕੰਮ ਕਾਰ ਚੱਲਣਗੇ। ਤੇ ਤੁਸੀਂ ਘਰੋਂ ਆਏ ਹੋ ਚੱਲ ਕੇ ਗੁਰਦੁਆਰੇ, ਕੰਮ ਤੇ ਨਹੀਂ, ਕੁਝ ਅੰਦਰਲੀ ਬਖਸ਼ਿਸ਼ ਲੈਣ ਵਾਸਤੇ ਆਏ ਹੋ। ਮਹਾਰਾਜ ਕਹਿ ਰਹੇ ਨੇ ਫਿਰ ਚੌਂਕੜਾ ਮਾਰ ਕੇ ਸਮਾਧੀ ਵਿੱਚ ਲੀਨ ਹੋ ਜਾਓ, ਫਿਰ ਮੇਰੇ ਮਨ ਲੈ ਲਾਹਾ ਕਰ ਜਾਏ। ਹਿਰਦੇ ਰੂਪੀ ਘਰ ਵਿੱਚ ਇੰਨਾ ਲਾਹਾ ਲੈਣਾ, ਇੱਕ ਵੀ ਸਵਾਸ ਖਾਲੀ ਨਾ ਜਾਏ। ਜਿਵੇਂ ਜੇਤੇ ਸਾਸ ਗ੍ਰਾਸ ਮਨ ਲੇਤਾ, ਸਵਾਸ ਲੈਂਦਿਆਂ ਵੀ ਮਹਾਰਾਜ ਕਹਿ ਰਹੇ ਨੇ, ਕੁਝ ਛਕਦਿਆਂ ਵੀ, ਉੱਠਦਿਆਂ ਵੀ, ਬਹਿੰਦਿਆਂ ਵੀ, ਉਹਦਾ ਜਿਹੜੇ ਸ਼ੁਕਰ ਕਰਦੇ ਨੇ ਨਾ, ਉਹਨਾਂ ਦਾ ਘਰ ਵੀ ਗੁਰਦੁਆਰਾ ਹੀ ਬਣ ਜਾਂਦਾ ਹੈ। ਰੱਬ ਵਰਗਾ ਹੀ ਉਹਨਾਂ ਦਾ ਦਰ ਬਣ ਜਾਂਦਾ ਹੈ, ਪਰਿਵਾਰ ਬਣ ਜਾਂਦਾ ਹੈ, ਫਿਰ ਘਰ ਵਿੱਚ ਰਸ ਪੈਦਾ ਹੋ ਜਾਂਦਾ ਹੈ, ਫਿਰ ਇੱਕ ਇੱਕ ਪਲ ਜੀਵਨ ਦਾ ਆਨੰਦਮਈ ਬਣ ਜਾਂਦਾ ਹੈ। ਭੁੱਲਾ ਚੁੱਕਾ ਦੀ ਖੀਮਾ, ਸਤਿਗੁਰੂ ਸਾਹਿਬ ਜੀ ਮਹਾਰਾਜ ਮਿਹਰ ਕਰਨ, ਆਓ ਇਸੇ ਲੜੀ ਨੂੰ ਅੱਗੇ ਤੋਰਨ ਵਾਸਤੇ ਗੁਰਮੁਖ ਰੂਹਾਂ ਵੀਰ ਜੀ ਸਾਡੇ ਪਰਮ ਸਨਮਾਨ ਯੋਗ ਭਾਈ ਸਾਹਿਬ ਜੀ ਆ ਗਏ ਨੇ, ਵਾਹਿਗੁਰੂ ਸਿਮਰਨ ਕਰਾਉਣਗੇ, ਸਾਡੀਆਂ ਭੁੱਲਾਂ ਨਾ ਚਿਤਾਰਨਾ, ਅਸੀਸ ਦੇਣਾ, ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਪਾਣੇ ਸਰਬਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ, ਹੁਣ ਆਪਾਂ ਸਿਮਰਨ ਕਰਨਾ ਹੈ, ਆਪਾਂ ਆਪਣੀ ਆਵਾਜ਼ ਨਾਲ ਬੋਲਣਾ ਹੈ ਤੇ ਆਪਣੀ ਆਵਾਜ਼ ਨੂੰ ਆਪਾਂ ਆਪ ਸੁਣਨਾ ਹੈ। ਆਪਣੀਆਂ ਅੱਖਾਂ ਆਪਾਂ ਬੰਦ ਕਰ ਲੈਣੀਆਂ ਹੈ, ਵਾਹਿਗੁਰੂ ਕਹਿਣਾ ਹੈ, ਆਪਣੀ ਆਵਾਜ਼ ਨੂੰ ਆਪ ਸੁਣਨਾ ਹੈ, ਫਿਰ ਗੁਰੂ ਕਹਿਣਾ ਹੈ ਤੇ ਆਪਣੀ ਆਵਾਜ਼ ਨੂੰ ਆਪ ਸੁਣਨਾ ਆ। ਇੱਕ ਚੇਤਾ ਰੱਖਿਓ ਵੀ ਆਪਣੀ ਅੱਖਾਂ ਆਪਣੀਆਂ ਬੰਦ ਕਰਕੇ ਰੱਖਣੀਆਂ ਤੇ ਆਪਣੀ ਆਵਾਜ਼ ਵੱਲ ਧਿਆਨ ਰੱਖਣਾ। ਆਓ ਸਾਰੇ ਸ਼ੁਰੂ ਕਰੀਏ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ
ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਪੂਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜੁਨ ਹਰਿ ਗੋਬਿੰਦਨੋ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਜਿੱਥੇ ਸਭ ਤੋਂ ਜਾਏ ਤੇਗ ਬਹਾਦਰ ਸਿਮਰਿਆ ਕਰ ਨੌਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੋਂ ਸਭ ਜਾਦਿਆਂ ਚਾਲੀ ਮੁਕਤਿਆਂ ਅੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਨਿਟ ਕੀਤਾ ਤਨਾ ਪਿਆਰਿਆਂ ਸੱਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੈ ਸੀਸ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨੇ ਚੜਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰੇ ਸਿੱਖੀ ਕੇ ਸਸਵਰ ਸਤਸੰਗ ਨਿਭਾਈ ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕਿਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਜਾਂ ਜਾ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆ ਰਿਆ ਦੇਗ ਤੇ ਫਤਿਹ ਬਿਰਧ ਕੇ ਪਾਏ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਰਾਰ ਚੌਂਕੀਆਂ ਝੰਡੇ ਪੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਕਰ ਆਕਾਪ ਵਾਹਿਗੁਰੂ ਏ ਅਕਾਲ ਪੁਰਖ ਆਪਣੇ ਪੰਥ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੇ ਨਿਮਾਣਿਓ ਕਿ ਮਾਨਤਾਣਿਓ ਕਿਤਾ ਨਿਉਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੋਏ ਕਰ ਜੋੜ ਕਰੂੰ ਅਰਦਾਸ ਤੁਧ ਭਾਵੇ ਤਾਂ ਆਣੇ ਰਾਸ ਮਹਾਰਾਜ ਜੀ ਆਪ ਜੀ ਦੇ ਚਰਨਾਂ ਚ ਅਰਦਾਸ ਬੇਨਤੀ ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਰਾਤਰੀ ਦੇ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਵਿੱਚ ਆਰਤੀ ਸ਼ਬਦ ਕੀਰਤਨ ਹੋਏ ਮਹਾਰਾਜ ਨਾਮ ਸਿਮਰਨ ਅਭਿਆਸ ਹੋਏ ਸਮੁੱਚੀ ਸੇਵਾ ਨਿਭਾਉਂਦਿਆਂ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਮਹਾਰਾਜ ਜੀ ਆਪ ਜੀ ਦੀ ਸੇਵਾ ਸੰਭਾਲ ਕਰਦਿਆਂ ਨਾਮ ਸਿਮਰਨ ਦੇ ਜਾਪ ਕਰਦਿਆਂ ਹੁੰਜਾਂ ਬੇਅੰਤ ਭੁੱਲਾ ਬਖਸ਼ ਦੇਣੀਆਂ ਜੀ ਅੱਗੇ ਵਾਧ ਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਾਲ ਉਤਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਅਜਾਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਫੁਲਪਿਟਾ ਵੰਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਧਰਮ ਕਰਨ ਆਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਕਿਰਪਾ ਕਰਨੀ ਮਹਾਰਾਜ ਜੀ ਦੁੱਖਾਂ ਕਲੇਸ਼ਾਂ ਰੋਗਾਂ ਦਾ ਨਾਸ ਕਰਨਾ ਜੀ ਸੁੱਖਾਂ ਦਾ ਪ੍ਰਕਾਸ਼ ਕਰਨਾ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ ਮਹਾਰਾਜ ਜੀ ਬੇਨ ਸੰਗਤਾਂ ਦੂਰ ਦੁਰਾਡੇ ਬੈਠੇ ਘਰਾਂ ਵਿੱਚ ਲਾਈਵ ਗੁਰਬਾਣੀ ਤੇ ਜਾਪ ਸਰਵਣ ਕਰ ਰਹੀਆਂ ਹਨ ਜਾਪ ਸਰਵਣ ਕਰਦੇ ਆਪ ਜੀ ਦਾ ਧੰਨਵਾਦ ਕਰਦਿਆਂ ਬੇਅੰਤ ਮੈਂ ਗੁਰੂ ਘਰ ਵਾਸਤੇ ਗੁਰੂ ਘਰ ਦੇ ਸੇਵਾਦਾਰਾ ਸਿੰਘਾਂ ਵਾਸਤੇ ਆਲਣ ਭੇਟਾ ਕੀਤੀ ਮਹਾਰਾਜ ਜੀ ਸਾਰੀ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀ ਮਾਇਆ ਸਫਰੀ ਕਰਨੀ ਕਿਰਤ ਕਮਾਈਆਂ ਬਰਕਤਾਂ ਪਾਉਣੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਜੀ ਆਪ ਦੇ ਸੇਵਕ ਹਰਜੀਤ ਗਰੇਵਾਲ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਿਆਂ ਗੁਰੂ ਘਰ ਵਾਸਤੇ $100 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵਕਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਸਵਰਗ ਵਾਸੀ ਮਾਤਾ ਮੋਹਣੀ ਮਲਵਾਨੀ ਦੀ ਮਿੱਠੀ ਯਾਦ ਵਿੱਚ ਉਹਨਾਂ ਦੀ ਆਤਮ ਸ਼ਾਂਤੀ ਦੀ ਅਰਦਾਸ ਬੇਨਤੀ ਕਰਦੇ ਆ ਭਾਈ ਅਰਵਿੰਦ ਮਲਵਾਨੀ ਗੁਰੂ ਘਰ ਵਾਸਤੇ $500 ਮਾਇਆ ਭੇਟਾ ਕਰਦੇ ਨੇ ਕਿਰਪਾ ਕਰਨੀ ਸੇਵ ਪਰਿਵਾਰਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਵਿਛੜੇ ਆਤਮਾਵਾਂ ਨੂੰ ਆਤਮ ਸ਼ਾਂਤੀ ਬਖਸ਼ਿਸ਼ ਕਰਨੀ ਘਰ ਵਿੱਚ ਪਰਿਵਾਰ ਵਿੱਚ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਹਰੀਸ਼ ਚੰਦਰ ਵਰਮਾ ਅਤੇ ਹਰੀਸ਼ ਵਰਮਾ ਦੀ ਮਿੱਠੀ ਯਾਦ ਰਾਸ਼ੀ ਵਰਮਾ ਵੱਲੋਂ ਉਹਨਾਂ ਦੀ ਆਤਮਕ ਸ਼ਾਂਤੀ ਲਈ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਵਿਛੜੀ ਆਤਮਾਵਾਂ ਨੂੰ ਆਤਮਕ ਸ਼ਾਂਤੀ ਬਖਸ਼ਿਸ਼ ਕਰਨੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਨਿਤੇਸ਼ ਵਨ ਵਾਰੀ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਪਰਿਵਾਰ ਵੱਲੋਂ ਧੰਨਵਾਦ ਕਰਦੇ ਹਾਂ ਅਰਦਾਸ ਬੇਨਤੀ ਕਰਦੇ ਕਿਰਪਾ ਕਰਨੀ ਸੇਵਕਾਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਬੇਟੀ ਪੁਸ਼ਪਦੀਪ ਕੌਰ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਜੀ ਬੇਟੀ ਨੂੰ ਦੇਹ ਰੋਗਤਾ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਰਾਜਵਿੰਦਰ ਕੌਰ $1100 ਗੁਰੂ ਘਰ ਵਾਸਤੇ ਭੇਟਾ ਕਰਦੇ ਕਿਰਪਾ ਕਰਨੀ ਸੇਵਕਾਂ ਦੀ ਭੇਟਾ ਦਰ ਪ੍ਰਵਾਨ ਕਰਨੀ ਪਰਿਵਾਰ ਦੀਆਂ ਸ਼ਰਧਾ ਭਾਵਨਾਵਾਂ ਸੰਪੂਰਨ ਕਰਨੀਆਂ ਕਿਰਪਾ ਕਰੋ ਮਹਾਰਾਜ ਜੀ ਸਿੱਖ ਪੰਥ ਵਿੱਚ ਏਕਤਾ ਪ੍ਰੇਮ ਭਾਵਨਾ ਦੀ ਦਾਤ ਬਖਸ਼ਿਸ਼ ਕਰਨੀ ਜੀ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਇਸ ਵੇਲੇ ਦੀਵਾਨਾਂ ਦੀ ਸੰਪੂਰਨਤਾ ਹੋਈ
ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸਾਰੀਆਂ ਸੰਗਤਾਂ ਨੂੰ ਨਿਹਾਲ ਕਰੋ ਜੀ ਸਿੰਘ ਕਰਮੋ ਪਿਆਰੇ ਮੇਰੇ ਨਾਲ ਜਿੰਨਾ ਮਿਲਿਆ ਆਪ ਜੀ ਦਾ ਨਾਮ ਚਿੱਤਾ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਅੱਗਿਆ ਭਈ ਅਕਾਲ ਕੀ ਤਵੇ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗੁਣ ਗੁਰਾ ਕੀ ਜੋ ਪ੍ਰਭ ਕੋ ਮਿਲ ਪੋ ਚਾਹੇ ਖੋਜ ਸ਼ਬਦ ਮੈਂ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਵਾਹਿਗੁਰੂ ਸਾਹਿਬ ਜੀ, ਤੁਮਰੀ ਸ਼ਰਨ ਤੁਮਹਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਨ ਹਾਰ ਦਿਆਲਾ, ਨਾਨਕ ਕਰਕੇ ਗੋਲੇ। ਸਤਨਾਮ ਵਾਹਿਗੁਰੂ ਸਾਹਿਬ ਜੀ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ, ਇਹ ਬੇਨੰਤੀ ਸੁਣ ਪ੍ਰਭ ਮੇਰੇ, ਦੇ ਨਾਮ ਕਰ ਆਪਣੇ ਚੇਰੇ। ਤਨਾਸਰੀ ਮਹੱਲਾ ਤੀਜਾ, ਕਾਚਾ ਧਨ ਸੰਚੈ ਮੂਰਖ ਗਵਾਰ, ਮਨਮੁਖ ਭੂਲੇ ਅੰਧ ਗਵਾਰ, ਵਿਖਿਆ ਕੈ ਧਨ ਸਦਾ।

0: ਵਿਖਿਆ ਕਹਿ ਧਨ ਸਦਾ ਦੁੱਖ ਹੋਏ, ਨਾ ਸਾਥ ਜਾਏ ਨਾ ਪ੍ਰਾਪਤ ਹੋਏ। ਸਾਚਾ ਧਨ ਗੁਰਮਤੀ ਪਾਏ, ਕਾਚਾ ਧਨ ਹੁਣ ਆਵੇ ਜਾਏ ਰਹਾ। ਮਨਮੁਖ ਭੂਲੇ ਸਭ ਮਰਹਿ ਗਵਾਰ, ਭਉਜਲ ਡੂਬੇ ਨਾ ਉਰਵਾਰ ਨਾ ਪਾਰ। ਸਤਿਗੁਰ ਭੇਟੇ ਪੂਰੇ ਭਾਗ, ਸਾਚ ਰਤੇ ਅਹਿਨਿਸ ਬੈਰਾਗ। ਚੌਂ ਜੁਗ ਮੈਂ ਅੰਮ੍ਰਿਤ ਸਾਚੀ ਬਾਣੀ, ਪੂਰੇ ਭਾਗ ਹਰ ਨਾਮ ਸਮਾਣੀ। ਸਿੱਧ ਸਾਧਿਕ ਤਰਸੈ ਸਭ ਲੋਏ, ਪੂਰੇ ਭਾਗ ਪ੍ਰਾਪਤ ਹੋਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਸਚ ਸਾਚਾ ਸਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਚ ਲਾਏ। ਸਭ ਕਿਛ ਸਾਚਾ ਸਾਚਾ ਹੈ ਸੋਏ, ਉੱਤਮ ਬ੍ਰਹਮ ਪਛਾਣੇ ਕੋਏ। ਸਚ ਸਾਚਾ ਸਚ ਸਚ ਆਪ ਦ੍ਰਿੜਾਏ, ਨਾਨਕ ਆਪੇ ਵੇਖੈ ਆਪੇ ਸਚ ਲਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਸਤਨਾਮ। ਵਾਹਿਗੁਰੂ ਸਾਹਿਬ ਜੀ। ਸੋਹਿਲਾ ਰਾਗ ਜੋੜੀ ਦਿੱਤੀ ਮਹਲਾ ਪਹਿਲਾਂ ਇੱਕ ਓਵੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜਿਹੜੇ ਸੰਭਾਲੀਐਨ ਦੇਖੈ ਗਾਦੇ ਵਣਹਾਰ, ਤੇਰੇ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸੁਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸੱਜਣ ਸੀਸੜੀਆਂ ਜੂ ਹੋਵੇ ਸਹਿਬ ਸਿਉ ਮੇਲ। ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ, ਸਦਨ ਹਾਰਾ ਸਿਮਰੈ ਨਾਨਕ ਛੇ ਦਿਆਵਨ ਰਾਗਾ ਸਮਲਾ ਪਹਿਲਾ। ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਵੇ ਸਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ। ਵਿਸ ਵਿੱਚ ਅਸੀਆਂ ਘੜੀਆਂ ਪਹਿਰਾ ਥੀਤੀ ਵਾਰੀ, ਮਾਹ ਹੋਵਾ ਸੂਰਜ ਕੁਰਤ ਅਨੇਕ, ਨਾਨਕ ਕਰਤੇ ਕੇ ਖੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ। ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲ ਆਨ ਲੋ ਪਵਨ ਚਬਰੋ ਕਰੇ, ਸਗਲ ਬਨ ਰਾਏ ਫੁਲੰਤ ਜੋਤੀ। ਕੈਸੀ ਆਰਤੀ ਹੋਏ ਭਵ ਖਣ ਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾਜਨ ਭੇਰੀ ਰਾਹ। ਸਹਿਸ ਤਵ ਨੈਨ ਨਨਾ ਨੈਨ ਹੈ ਤੋਹੇ ਕੋ, ਸਹਿਸ ਮੂਰਤ ਨਨਾ ਏਕ ਤੋਹੀ। ਸਹਿਸ ਪਦ ਬਿਮਲ ਨਨ ਏਕ ਪਦ ਗੰਧ ਬਿਨ, ਸਹਿਸ ਤਵ ਗੰਧ ਇਵ ਚਲਤ ਮੋਹੀ। ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਕਹਿ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੇ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨਿੰਦ ਨੋ ਮੋਹੇ ਆਹੀ ਪਿਆਸਾ। ਕਿਰਪਾ ਜਲ ਦੇ ਨਾਨਕ ਸਾਰੰਗ ਕੋ, ਹੋਏ ਜਾਤੇ ਤੇਰੇ ਨਾਏ ਵਾਸਾ। ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਭਉ ਭਰਿਆ, ਮਿਲ ਸਾਧੂ ਖੰਡਲ ਖੰਡਾ ਹੈ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਉ ਮੰਡਲ ਮੰਡਾ ਹੈ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ ਰਹਾਉ। ਸਾਕਤ ਹਰ ਰਸ ਸਾਧਨ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਛੁਪੈ ਦੁੱਖ ਜਿਉਂ ਜੋ ਚਲੈ, ਛੁਪੈ ਦੁੱਖ ਪਾਵੇ, ਜਮ ਕਾਲ ਸਹਿ ਹੈ ਸਿਰ ਡੰਡਾ ਹੈ। ਹਰ ਜਨ ਹਰ ਹਰ ਨਾਮ ਸਮਾਣੇ, ਦੁੱਖ ਜਨਮ ਮਰਨ ਭਉ ਖੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਮ ਖੰਡ ਬ੍ਰਹਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਵਡ ਵੱਡਾ ਹੈ। ਜਨ ਨਾਨਕ ਨਾਮ ਅਧਾਰ ਟੇਕੇ, ਹਰ ਨਾਮ ਹੀ ਸੁਖ ਮੰਡਾ ਹੈ। ਰਾਗ ਜੋੜੀ ਪੂਰਬੀ ਮਹੱਲਾ ਪੰਜਵਾਂ, ਕਰੋ ਬੇਨਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਬੇਲਾ, ਈਹਾਂ ਖਾਟ ਚਲੋ ਹਰ ਲਾਹਾ, ਆਗੇ ਵਸਨ ਸੁਹੇਲਾ। ਆਉਦ ਘਟੈ ਦਿਨਸ ਰਹਿਣ ਆਰੇ ਮਨ, ਗੁਰਮਿਲ ਕਾ ਸਵਾਰੇ ਰਹਾਓ। ਇਹੋ ਸੰਸਾਰ ਵਿਕਾਰ ਸੰਸੇਮੈ, ਧਰਿਓ ਬ੍ਰਹਮ ਗਿਆਨੀ, ਜਿਸੈ ਜਗਾਏ ਕੀ ਆਵੇ। ਇਹੋ ਰਸ ਅਗਤ ਕਥਾ ਦਿਨ ਜਾਨੀ, ਜਾ ਕੋ ਆਏ ਸੋਈ ਬਿਹਾਜੂ। ਹਰ ਗੁਰ ਤੇ ਮਨੈ ਵਸੇਰਾ, ਨਿਜ ਧਰ ਮਹਿਲ ਪਾਉ ਸੁਖ ਸਹਿਜੇ। ਬਹੁਰ ਨਾ ਹੋਏ ਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰੇ। ਅੰਤਰ ਜਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ। ਨਾਨਕ ਦਾਸ ਇਹ ਹੈ ਸੁਖ ਮੰਗੇ, ਮੋਕੋ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਤੁਧਿਆ ਗਏ ਅਰਦਾਸ ਹਮਾਰੀ, ਜਿਉ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੈ ਮੇਰਾ। ਬੋਲਾਂ ਜੀ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਅਰਦਾਸ ਇੱਕ ਓਂਕਾਰ ਸ਼੍ਰੀ ਭਗਵਤੀ ਜੀ ਸਹਾਇ ਵਾਹ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਕਰਨਾ ਨਿਧਾਵੇ ਤਾਏ ਸਭ ਥਾਈਂ ਹੋਣਾ ਸਹਾਇ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਭ ਥਾਈਂ ਹੋਣਾ ਸਹਾਇ ਦਸਾਂ ਪਾਤਸ਼ਾਹ ਕੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਕਾ ਧਿਆਨ ਕਰਕੇ ਬੋਲਣਾ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਗੋਬਿੰਦ ਰੂਪ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕੇ ਚਰਨ ਕਮਲਾ ਪਾਸ ਅਰਦਾਸ ਬੇਨਤੀ ਜੋਦੜੀ ਅਰਜੋਈ ਆਪ ਜੀਆਂ ਕਾ ਕੋਟਾਨ ਕੋਟ ਸ਼ੁਕਰ ਲੱਖ ਲੱਖ ਧੰਨਵਾਦ ਅੰਮ੍ਰਿਤ ਵੇਲੇ ਤੋਂ ਲੈ ਕੇ ਇਸ ਵੇਲੇ ਤੱਕ ਆਪ ਜੀਆਂ ਨੇ ਆਪਣੇ ਪਵਿੱਤਰ ਪਾਵਨ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਿਹਾਲ ਕੀਤਾ ਹੈ ਇਸ ਵੇਲੇ ਆਪ ਜਾ ਕੇ ਹਜ਼ੂਰ ਕੀਰਤਨ ਇਸ ਵੇਲੇ ਸਾਹਿਬ ਜੀ ਕੇ ਪਾਠ ਹੋਏ ਸੁਖਾਸਨ ਦੀ ਸੇਵਾ ਹੋਈ ਬਾਣੀ ਦਾ ਪਾਠ ਕਰਦਿਆਂ ਸੁਖਾਸਨ ਦੀ ਸੇਵਾ ਕਰਦਿਆਂ ਅਨੇਕਾਂ ਹੀ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹੋਣਗੀਆਂ ਅਣਜਾਣ ਬੱਚੇ ਸਮਝ ਕੇ ਬਖਸ਼ ਲਓ ਅੱਗੋ ਵਾਸਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸ਼ੁੱਧ ਸੇਵਾ ਕਰਨ ਦੀ ਮਤ ਬਖਸ਼ਣੀ ਆਪ ਜੀਆਂ ਦੇ ਭਾਣੇ ਅੰਦਰ ਚਾਰ ਪੈਰ ਦਿਨ ਸੁੱਖ ਨਾਲ ਬਤੀਤ ਹੋਇਆ ਰਾਤਰੀ ਆਈ ਭਾਣੇ ਅੰਦਰ ਸੁੱਖ ਨਾਲ ਬਤੀਤ ਕਰਾਉਣਾ ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਣਾ ਆਪ ਜੀ ਆਪਣੇ ਪਾਵਨ ਸੁਖਾਸਨ ਸਿਰ ਤਿਆਰ ਵਿਰਾਜਮਾਨ ਹੋ ਸਮੂਹ ਸੰਗਤਾਂ ਨੂੰ ਛੁੱਟੀਆਂ ਬਖਸ਼ੋ ਅੰਮ੍ਰਿਤ ਵੇਲੇ ਫਿਰ ਦਰਸ਼ਨ ਨਜ਼ਾਰੇ ਬਖਸ਼ ਕੇ ਨਿਹਾਲ ਕਰਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹੱਲਾ ਚੌਥਾ। ਹਮ ਅੰਧਲੇ ਅੰਧ ਬਿਖੈ ਬਿਖਰਾਤੇ, ਕਿਉਂ ਚੱਲ ਹੈ ਗੁਰ ਚਾਲੀ। ਸਤਿਗੁਰ ਦਇਆ ਕਰੇ ਸੁਖਦਾਤਾ, ਹਮ ਲਾਵੈ ਆਪਨ ਪਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਜੋ ਫੁਰਮਾਨ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ, ਦੀ ਆਰੰਭਤਾ 667 ਅੰਗ ਤੇ ਹੁੰਦੀ ਹੈ ਅਤੇ ਸੰਪੂਰਨਤਾ 668 ਅੰਗ ਤੇ ਹੁੰਦੀ ਹੈ ਜੀ। ਗੁਰੂ ਸਾਹਿਬ ਕਿਰਪਾ ਕਰਨ, ਆਪਣੇ ਹੁਕਮ ਤੇ ਚੱਲਣ ਦੀ ਬਲਬੁੱਧ ਬਖਸ਼ਿਸ਼ ਕਰਨ, ਬਾਣੀ ਦੀ ਦਾਤ, ਸਿਮਰਨ ਦੀ ਦਾਤ ਬਖਸ਼ਿਸ਼ ਕਰਨ। ਆਓ ਹੁਣ ਸਮਾਂ ਹੋਇਆ ਹੈ ਸੁਖਮਨੀ ਸਾਹਿਬ ਜੀ ਦੇ ਜਾਪ ਦਾ, ਸਰਵਣ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੀ ਵੰਜੀਆ ਸੋ ਕਿਉਂ ਬਿਸਰੈ ਜੇ ਅਗਨ ਮਹਿ ਰੱਖ ਗੁਰ ਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕਿਉਂ ਬਿਸਰੈ ਜੇ ਬਿਖਤੇ ਕੱਢ ਹੈ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਇਹੋ ਕਾਮ ਆਨ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਾਏ ਤਰੀਏ ਸੰਸਾਰ ਬਿਨ ਭਗਤੀ ਤਨ ਹੋ ਸੀ ਚਾਰ ਸਰਵ ਕਲਿਆਣ ਸੁਖ ਨਿਧ ਨਾਮ ਬੂਢਤ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਇਹੀ ਸੁਆਓ ਨਿਤ ਉਪੇਖ ਦਰਸ ਸੁਖ ਹੋਏ ਮਨ ਬਿਕਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸਤ ਦੀ ਜੈ ਕਰਮਯਾ ਗੁਰ ਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭਖਸ਼ੰਦ ਦੀਨ ਦਿਆਲ ਭਗਤ ਵਛਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾਂ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੇ ਪ੍ਰਾਣ ਅਧਾਰ ਜੋ ਜੋ ਜਪੈ ਸੋਹੇ ਪੁਨੀਤ ਭਗਤ ਪਾਏ ਲਾਵੈ ਮਨ ਹੀਤ ਹਮ ਨਿਰਗੁਨਿਆਰ ਨੀਚ ਅਜਾਨ ਨਾਨਕ ਤੁਮਰੀ ਸ਼ਰਨ ਪੁਰਖ ਭਗਵਾਨ ਸਰਬ ਵੈਕੁੰਠ ਮੁਕਤ ਮੁਖ ਪਾਏ ਏਕ ਨਿਮਖ ਹਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪੁਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੋ ਕਰਨੀ ਸੋ ਬਤ ਨਵਾਂ ਤੇੜ ਦਹਿ ਬਸੇ ਪੂਰਨ ਗੁਰਮੰਤ ਸਾਧ ਸੰਗ ਪ੍ਰਭ ਦੇਹੋ ਨਿਵਾਸ ਸਰਬ ਸੁਖ ਨਾਨਕ ਪਰਗਾਸ ਲੋਕ ਸਰਗੁਣ

ਨਾਨਕ ਮਨ ਪਰਗਾਸ ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾ ਲਾਗਾ ਮੀਠਾ ਸਗਲ ਸਮਗਰੀ ਏਕ ਸਕਟ ਮਾਹੀ ਅਨਿਕ ਰੰਗ ਨਾਨਾ ਦ੍ਰਿਸ਼ਟਾ ਹੈ ਨੌ ਨਿਦ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮਹਿ ਇਸ ਕਾ ਬਿਸਰਾਮ ਸੁਨ ਸਮਾਧ ਅਨਹਤ ਤਹ ਨਾਦ ਕਹਿਣ ਨਾ ਜਾਈ ਅਚਰਜ ਬਿਸਮਾਦ ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵਾਨ ਧਰਨ ਮਹਿਆ ਕਾਸ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ ਬਨ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ ਪੌਣ ਪਾਣੀ ਬਸੰਤਰ ਮਾਹੇ ਚਾਰ ਕੁੰਟ ਦਹਿ ਦਿਸੇ ਸਮਾਹੇ ਤਿਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ ਵੇਦ ਪੁਰਾਣ ਸਿਮਰਤ ਮਹਿ ਦੇਖ ਸਸੀਅਰ ਸੂਰ ਨਖੇਤਰ ਮਹਿ ਏਕ ਬਾਣੀ ਪ੍ਰਭ ਕੀ ਸਭ ਕੋ ਬੋਲਾ ਆਪ ਅਡੋਲ ਨਾ ਕਬ ਹੂੰ ਡੋਲਾ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈ ਇਹ ਗੁਣ ਹੈ ਅਮੋਲ ਸਰਬ ਜੋਤ ਮਹਿ ਜਾ ਕੀ ਜੋਤ ਧਾਰ ਰਹਿਓ ਸਵਾਮੀ ਓਤ ਪੋਤ ਗੁਰਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮਹਿਓ ਵਿਸਾਸ ਸੰਤ ਜਨਾ ਕਾ ਪੇਖਨ ਸਭ ਬ੍ਰਹਮ ਸੰਤ ਜਨਾ ਕਹਿ ਹਿਰਦੈ ਸਭ ਧਰਮ ਸੰਤ ਜਨਾ ਸੁਨਹਿ ਸੁਭ ਵਚਨ ਸਰਬ ਵਿਆਪੀ ਰਾਮ ਸੰਗ ਰਚਨ ਜਿਨ ਜਾਤਾ ਤਿਸਕੀ ਹਿਰਤ ਸਤ ਬਚਨ ਸਾਧੂ ਸਭ ਕਹਿਤ ਜੋ ਜੋ ਹੋਏ ਸੋਈ ਸੁਖ ਮਾਨੈ ਕਰਨ ਕਰਾਵਨਹਾਰ ਪ੍ਰਭ ਜਾਨੈ ਅੰਤਰ ਬਸੇ ਬਾਹਰ ਪੀ ਓਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਏਕ ਅੰਕਾਰ ਅਨੇਕ ਕਲਾ ਲਖੀ ਨ ਜਾਏ ਜਿਸ ਭਾਵੈ ਤਿਸ ਲਏ ਮਿਲਾਏ ਕਵਨ ਨਿਕਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ ਅੰਤਰਗਤ ਜਿਸ ਆਪ ਜਨਾਏ ਨਾਨਕ ਤਿਸ ਜਨ ਆਪ ਬੁਝਾਏ ਸਰਬ ਭੂਤ ਆਪ ਵਰਤੌਰਾ ਸਰਬਨੈ ਆਪ ਵੇਖਣਹਾਰਾ ਸਗਲ ਸਮਗਰੀ ਜਾਂ ਕਤਨਾ ਆਪਣ ਜਸ ਆਪ ਹੀ ਸੁਣਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀ ਨੀ ਮਾਇਆ ਸਭ ਕੈ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ ਇਸ ਤੇ ਹੋਏ ਸੋ ਨਾਹੀ ਬੁਰਾ ਓਰੈ ਕਹੋ ਕਿਨੈ ਕਛ ਕਰਾ ਆਪ ਭਲਾ ਕਰਤੂਤ ਅਤ ਨੀਕੀ ਆਪੇ ਜਨ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗਰਾਜ ਤਾਂ ਕੀ ਗਤਮਿਤ ਕਹੀ ਨਾ ਜਾਏ ਦੂਸਰ ਹੋਏ ਤਾਂ ਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣਾ ਹੈ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾਹਿਆ ਸੁਆਓ ਜਨ ਕੈ ਸੰਗ ਚਿਤ ਆਵੈ ਨਾਉ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ। ਆਦਿ ਸੱਚ ਜੁਗਾਦਿ ਸੱਚ ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ, ਚੁੱਪੈ ਚੁੱਪ ਨ ਹੋਵਈ ਜੇ ਲਾਇ ਰਹਾਂ ਲਿਵ ਤਾਰ। ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੂਰੀਆਂ ਭਾਰ, ਸਹਿਸ ਸਿਆਣ ਪਾਂ ਲੱਖ ਹੋਏ ਤਾਂ ਇੱਕ ਨ ਚੱਲੈ ਨਾਲ। ਕਿਵ ਸਚਿਆਰਾ ਹੋਈ ਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹਿ ਨਾ ਕੋਏ। ਗਾਵੇ ਕੋ ਤਾਣ ਹੋਵੇ ਕਿਸੈ ਤਾਣ, ਗਾਵੇ ਕੋ ਦਾਤ ਜਾਣਾ ਨੀਸਾਣ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਦਿੰਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਹੀ ਖਾਹੇ। ਹੁਕਮੀ ਹੁਕਮ ਚਲਾਏ ਰਾਹੋ, ਨਾਨਕ ਵਿਗਸੈ ਵੇ ਪਰਵਾਹੋ। ਸਾਚਾ ਸਾਹਿਬ ਸਾਚ ਨਾਏ ਭਾਖਿਆ ਪਾਹੋ ਅਪਾਰ, ਅੱਖ ਹੈ ਮੰਗਹਿ ਦੇਹ ਦੇਹ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੁਖ ਦੁਆਰ। ਨਾਨਕ ਏਵੈ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ, ਗੁਰ ਈਸਰ ਗੁਰ ਗੋਰਖ ਬਰਮਾ ਗੁਰ ਪਾਰਬਤੀ ਮਾਈ। ਜੇ ਹੋ ਜਾਣਾ ਅੱਖਾਂ ਨਾਹੀ ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨ ਜਾਈ।
1: ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਜੇ ਜੁਗਚਾਰੇ ਆਰ ਜਾ ਹੋਰ ਦਸੋਣੀ ਹੋਏ, ਨਵਾਂ ਕੰਡਾ ਬਣ ਜਾਣੀ ਨਾਲ ਚਲੈ ਸਭ ਕੋਈ, ਚੰਗਾ ਨਾ ਉਰਖਾ ਇੱਕ ਹੈ ਜਸ ਗੀਰ ਜਬਲੇ। ਜੇ ਤਿਸ ਨਦਰ ਨਾ ਆਵਈ ਤਾਂ ਵਾਤ ਨਾ ਪੁੱਛੈ ਕੇ, ਕੀਟਾਂ ਅੰਦਰ ਕੀਟ ਕਰ ਦੋਸ਼ੀ ਦੋਸ਼ ਧਰੇ, ਨਾਨਕ ਨਿਰਗੁਣ ਗੁਣ ਕਰੇ। ਗੁਣਵੰਤਿਆਂ ਗੁਣ ਦੇ ਤਿਆ ਕੋਈ ਨਾ ਸੁਜਈ, ਜੇ ਤਿਸ ਗੁਣ ਕੋਈ ਕਰੇ। ਸੁਣੈ ਸਿੱਧ ਪੀਰ ਸੁਰਨਾਲ, ਸੁਣੈ ਤਰਤੌਲਾ ਆਕਾਸ਼, ਸੁਣੈ ਦੀਪ ਲੋ ਪਾਤਾਲ, ਸੁਣੈ ਕੋਈ ਨਾ ਸੁਕੈ ਕਾਲ। ਨਾਨਕ ਭਗਤਾਂ ਸਤਾਂ ਵਿਗਾਸ, ਸੁਣੈ ਦੁੱਖ ਭਾਵ ਕਾ ਨਾ, ਸੁਣੈ ਈਸ਼ਰ ਬ੍ਰਹਮਾਇੰਦ, ਸੁਣੈ ਮੁਖ ਸਲਾ ਹਨੁਮੰਦ, ਸੁਣੈ ਜੋਗ ਜੁਗਤਨ ਭੇਦ। ਸੁਣੈ ਸਾਸਾ ਸਿਮਰਤ ਵੇਦ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ ਅੜਸਠ ਕਾ ਇਸ਼ਨਾਨ ਸੁਣੈ ਪੜ ਪੜ ਪਾਵੇ ਮਾਨ ਸੁਣੈ ਲਾਗਾ ਸਹਿ ਧਿਆਨ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾ ਸੁਣੈ ਸ਼ੇਖ ਪੀਰ ਪਾਤਸ਼ਾਹ ਸੁਣੈ ਅੰਧੇ ਪਾਵੇ ਰਾਹ ਸੁਣੈ ਹਾਥੋ ਵੇਸ ਗਾਹੋ ਨਾਨਕ ਭਗਤਾਂ ਸਦਾ ਵਿਗਾਸ ਸੁਣੈ ਦੁੱਖ ਪਾਪ ਕਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿੱਛੇ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾਵਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਸੁਰਤ ਹੋਵੇ ਮਨ ਬੁੱਧ ਮੰਨਾ ਸਗਲ ਪਾਉਣ ਕੀ ਸੁਧ ਮੰਨਾ ਮੋਹ ਝੋਟਾ ਨਾ ਖਾਏ ਮੰਨਾ ਜਮਕਾ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣਾ ਮਨ ਕੋਏ ਮੰਨਾ ਮਾਰਗ ਠਾਕ ਨਾ ਪਾਏ ਮੰਨਾ ਪਾਤਸ਼ਾਹ ਪ੍ਰਗਟ ਜਾਏ ਮੰਨਾ ਮਗਨਾ ਚੱਲੈ ਪੰਥ ਮੰਨਾ ਧਰਮ ਸੇਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਮੰਨੈ ਪਾਵੈ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰਾ ਤਾਰੇ ਗੁਰਸਿੱਖ ਮੰਨੈ ਨਾਨਕ ਭਵੈ ਨਾ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਇ ਪੰਜ ਪ੍ਰਵਾਨ ਪੰਜ ਪ੍ਰਧਾਨ ਪੰਚੇ ਪਾਵੈ ਦੁਰਗਹਿ ਮਾਨ ਪੰਚੇ ਸੋਹੇ ਦਰ ਰਾਜਾਨ ਪੰਚਾਂ ਕਾ ਗੁਰ ਏਕ ਧਿਆਨ ਜੇ ਕੋ ਕਹਾ ਕਰੈ ਵਿਚਾਰ ਕਰਤੇ ਕਹਿ ਕਰਣੈ ਨਾਹੀ ਸੁਮਾਰ ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾ ਪ੍ਰਖਿਆ ਜਿਨ ਸੂਤ ਜੇ ਕੋ ਬੁੱਝਾ ਹੋਵੇ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰਾ ਹੋਰ ਹੋਰ ਇਸ ਤੇ ਪਾਰ ਤਲਾ ਕੌਣ ਜੋਰ ਜੀ ਜਾ ਤਿਰੰਗਾ ਕੇ ਨਾ ਸਭ ਨਾ ਲਿਖਿਆ ਉੜੀ ਕਲਾਮ ਇਹ ਲੇਖਾ ਲਿਖ ਜਾਣਾ ਕੋਈ ਲੇਖਾ ਲਿਖਿਆ ਕੀਤਾ ਹੋਏ ਕੀਤਾ ਤਾਣ ਸਵਾ ਲਿਓ ਰੂਪ ਕੀਤੀ ਦਾਤ ਜਾਣਾ ਕੌਣ ਕੂਤ ਕੀਤਾ ਪਸਾਓ ਇੱਕੋ ਕਵਾਓ ਇਸ ਤੇ ਹੋਵੇ ਲਖ ਦਰੀਆਓ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਯੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੂੰਹ ਪਕਸਾਰ ਅਸੰਖ ਮੋਹ ਲਵਲਾਏ ਤਾਰ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰ ਕੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਏ ਜੋਰ ਅਸੰਖ ਗਲ ਵਡ ਹੱਤਿਆ ਕੁਮਾਹੀ ਅਸੰਖ ਪਾਪੀ ਪਾਪ ਕਰ ਜਾਏ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਪਾਕ ਖਾਏ ਅਸੰਖ ਨਿੰਦਕ ਸਿਰ ਕਰੈ ਭਾਰ ਨਾਨਕ ਨੀਚ ਗਹਿ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗਮ ਅਗਮ ਅਸੰਖ ਲੋ ਅਸੰਖ ਹੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹਾ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਯੋਗ ਵਖਾਣ ਜਿਨੇ ਲਿਖੇ ਤੇ ਸਿਰ ਨਾਰੇ ਜੇ ਫੁਰਮਾਏ ਤਿਵ ਤਿਵ ਪਾਏ ਜੇਤਾ ਕੀਤਾ ਤੇਤਾ ਨਾਉ ਵਿਣਨਾ ਵੈ ਨਾਹੀ ਕੋ ਥਾਉ ਕੁਦਰਤ ਕੌਣ ਕਹਾ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰਸ ਕੇ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਣ ਲਈਆ ਉਹ ਧੋਏ ਭਰੀਐ ਮੱਥ ਪਾਪਾਂ ਕਾ ਸੰਗ ਉਹ ਧੋਪੈ ਨਾਵੈ ਕਾ ਰੰਗ ਪੁੰਨੀ ਪਾਪੀ ਆਖਣ ਨਾਹੀ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਵੀ ਜਾਪੇ ਕਹੋ ਨਾਨਕ ਹੁਕਮੇ ਆਵੋ ਜਾਓ ਤੀਰਥ ਤਪ ਦਇਆ ਦਪ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਾਸਤਾਤ ਪਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕੌਣ ਸਵੇਲਾ ਵਕਤ ਕੌਣ ਕੌਣ ਥਿਤ ਕੌਣ ਵਾਰ ਕੌਣ ਸਿਰ ਉੱਤੇ ਮਾਹੋ ਕਾਮਣ ਜਿਤੋ ਆਇਆ ਕਾਰ ਵੇਲ ਨਾ ਪਾਈਆ ਪੰਡਤੀ ਜੇ ਹੋਵੇ ਲੇਖ ਪੁਰਾਣ ਵਕਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਥਿਤ ਵਾਰ ਨਾ ਜੋਗੀ ਜਾਣਾ ਰੁੱਤ ਮਾਹੋ ਨਾ ਕੋਈ ਜਾਂ ਕਰਤਾ ਸਿਰ ਠੀਕੋ ਸਾਜੇ ਆਪੇ ਜਾਣਾ ਸੋਈ ਕਿਵ ਕਰੇ ਆਖਾਂ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣਾ ਅੱਗਾ ਗਿਆ ਨਾ ਸੋ ਹੈ ਪਾਤਾਲਾਂ ਪਾਤਾਲ ਲਖ ਆਗਸ ਆਗਾਸ ਓੜਕ ਓੜਕ ਪਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿ ਸਠਾਰੇ ਕਹਿਣ ਕਤੇਬਾ ਅਸੁਲੋਏ ਕਤਾਤ ਲੇਖਾ ਹੋਏ ਤਾਂ ਲਿਖੀਐ ਲੇਖੇ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣਾ ਆਪ ਸਾਲਾਹੀ ਸਾਲਾਹੇ ਏਤੀ ਸੁਰਤ ਨਾ ਪਾਈਆਂ ਨਦੀਆਂ ਤੈ ਵਾਹਾ ਪਵੈ ਸਮੁੰਦ ਨਾ ਜਾਣੀਐ ਸਮੁੰਦ ਸਾ ਸੁਲਤਾਨ ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਣੀ ਜੇ ਤਿਸ ਮਨੋ ਨਾ ਵਿਸਰੈ ਅੰਤ ਨਾ ਸਿਫਤੀ ਕਹਿਣ ਨਾਂਤ ਅੰਤ ਨਾ ਕਰਨਾ ਦੇਣ ਨਾਂਤ ਅੰਤ ਨਾ ਵੇਖਣ ਸੁਣਨ ਨਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੈ ਕੀਤਾ ਆਕਾਰ ਅੰਤ ਨਾ ਜਾਪੈ ਪਾਰਾਵਾਰ ਅੰਤ ਕਾਰਨ ਕਿਤੇ ਬਿਲ ਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹੋ ਅੰਤ ਨਾ ਜਾਣੈ ਕੋਏ ਬਹੁਤਾ ਕਹੀਐ ਬਹੁਤਾ ਹੋਏ ਵੱਡਾ ਸਾਹਿਬ ਉੱਚਾ ਥਾਉ ਉੱਚੇ ਉੱਪਰ ਉੱਚਾ ਨਾਉ ਏਵਡ ਉੱਚਾ ਹੋਵੈ ਕੋਏ ਇਸ ਉੱਚੇ ਕਹੁ ਜਾਣੈ ਸੋਏ ਜੀਵੜ ਆਪ ਜਾਣਾ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਾ ਤਮਾਏ ਕੇਤੇ ਮੰਗੈ ਜੋ ਦਫਾਰ ਕੇਤਿਆਂ ਗਣਤ ਨਹੀਂ ਵਿਚਾਰ ਕੇਤੇ ਖਾਪੋ ਟੁੱਟੈ ਬੇਕਾਰ ਕੇਤੇ ਲੈ ਲੈ ਮੁਕਰ ਪਾਹੇ ਕੇਤੇ ਮੂਰਖਾਹੀ ਖਾਹੇ ਕੇਤਿਆਂ ਦੂਖ ਭੂਖ ਸਦਮਾਰ ਇਹ ਪੇ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣ ਹੈ ਹੋਏ ਹੋਰ ਆਖ ਨਾ ਸਕੈ ਕੋਏ ਜੇ ਕੋ ਖਾਏ ਕੋ ਆਖਣ ਪਾਏ ਉਹ ਜਾਣਾ ਜੇ ਤੀਆਂ ਮੂੰਹ ਖਾਏ ਆਪੇ ਜਾਣਾ ਆਪੇ ਦੇ ਆਖੈ ਸੇ ਪੇ ਕਈ ਕੇ ਜਿਸਨੂੰ ਬਖਸ਼ੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮਲ ਗੁਣ ਅਮਲ ਵਾਪਾਰ ਅਮਲ ਵਾਪਾਰੀਏ ਅਮਲ ਭੰਡਾਰ ਅਮਲ ਆਵਹਿ ਅਮਲ ਲੈ ਜਾਹੇ ਅਮਲ ਪਾਏ ਅਮਲਾ ਸਮਾਹੇ ਅਮਲ ਧਰਮ ਅਮਲ ਦੀਪਾਣ ਅਮਲ ਤੁਲ ਅਮਲ ਪ੍ਰਵਾਣ ਅਮਲ ਬਖਸ਼ੀਸ਼ ਅਮਲ ਨਿਸ਼ਾਨ ਅਮਲ ਕਰਮ ਅਮਲ ਪ੍ਰਮਾਣ ਅਮੁੱਲੋ ਅਮਲ ਆਖਿਆ ਨਾ ਜਾਏ ਆਖ ਆਖ ਰਹਿ ਲਿਵਲਾਏ ਆਖੈ ਵੇਦ ਪਾਠ ਪੁਰਾਣ ਆਖੈ ਪੜ੍ਹੇ ਕਰੇ ਬਖਿਆਣ ਆਖੈ ਬ੍ਰਹਮੇ ਆਖੈ ਇੰਦ ਆਖੈ ਗੋਪੀਤਾ ਗੋਬਿੰਦ ਆਖੈ ਈਸ਼ਰ ਆਖੈ ਸਿੱਧ ਆਖਹਿ ਕੀਤੇ ਕੀਤੇ ਬੁੱਧ, ਆਖਹਿ ਦਾਨਵ ਆਖਹਿ ਦੇਵ, ਆਖਹਿ ਸੁਰ ਨਰ ਮੁੰਜਨ ਸੇਵ। ਕੀਤੇ ਆਖਹਿ ਆਖਣ ਪਾਏ, ਕੀਤੇ ਕਹਿ ਕਹਿ ਉੱਠ ਉੱਠ ਜਾਹੇ, ਕੀਤੇ ਕੀਤੇ ਹੋਰ ਕਰੇ ਤਾਂ ਆਖ ਨਾ ਸਕੈ ਕਈ ਕੇ, ਜੇ ਵਡ ਭਾਵੈ ਤੇ ਵਡ ਹੋਏ, ਨਾਨਕ ਜਾਣੈ ਸਾਚਾ ਸੋਏ। ਜੇ ਕੋ ਆਖੈ ਬੋਲ ਵਿਗਾਰ, ਤਾਂ ਲਿਖੀਐ ਸਿਰ ਗਾਵਾਰਾ ਗਾਵਾਰ, ਸੋ ਦਰ ਕਿਹਾ ਸੋ ਕਰ ਕਿਹਾ, ਜਿਤਬੈ ਸਰਬ ਸੰਭਾਲੇ, ਵਾਜੇ ਨਾਦ ਅਨੇਕ ਸੰਖਾ, ਕੇਤੇ ਬਾਵਣ ਹਾਰੇ, ਕੇਤੇ ਰਾਗ ਪੁਰੀ ਸਿਓ ਕਹੀਨ, ਕੀਤੇ ਗਾਵਣ ਹਾਰੇ। ਗਾਵੈ ਤੋਨੋ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ, ਗਾਵੈ ਚਿਤ ਗੁਪਤ ਲਿਖ ਜਾਣੈ, ਲਿਖਲੇ ਧਰਮ ਵਿਚਾਰੇ, ਗਾਵੈ ਈਸ਼ਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵੈ ਇੰਦ ਇੰਦ ਆਸਣ ਬੈਠੇ ਦੇਵਤਿਆਂ ਦਰ ਨਾਲੇ, ਗਾਵੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੀ, ਗਾਵੈ ਵੀਰ ਘਰਾਰੇ, ਗਾਵਨ ਪੰਡਿਤ ਪੜਨ ਰੱਖੀ ਸਿਰ ਜੁਗ ਜੁਗ ਵੇਦਾਂ ਨਾਲੇ, ਗਾਵੈ ਮੋਹਣੀਆਂ ਮਨ ਮੋਹਨ ਸੁਰਗਾ ਮੱਚ ਪਿਆਲੇ, ਗਾਵਨ ਰਤਨੋ ਪਾਏ ਤੇਰੇ ਅੜਸੜ ਤੀਰਥ ਨਾਲੇ, ਗਾਵੈ ਜੋਧ ਮਹਾਬਲਸੂਰਾ ਗਾਵੈ ਖਾਣੀ ਚਾਰੇ, ਗਾਵੈ ਖੰਡ ਮੰਡਲ ਵਰ ਪੰਡਾ ਕਰ ਕਰ ਰੱਖੇ ਤਾਰੇ, ਸੇ ਤੁਧਨੋ ਗਾਵੈ ਜੋ ਤੁਧ ਪਾਵਨ ਰਤੇ ਤੇਰੇ ਭਗਤ ਸਾਲੇ, ਹੋਰ ਕੀਤੇ ਗਾਵਨ ਸੇ ਮੈਂ ਚਿਤ ਨਾਮਨ, ਨਾਨਕ ਕਿਆ ਵਿਚਾਰੇ, ਸੋਈ ਸੋਈ ਸਦਾ ਸੱਚ ਸਹਿਬ ਸਾਚਾ ਸਾਚੀ ਨਾਈ, ਹੈਪੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ, ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਪਾਈ, ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ, ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ, ਸੋ ਪਾਤਸ਼ਾਹੋ ਸ਼ਾਹਾਂ ਪਾਤ ਸਾਹਿਬ ਨਾਨਕ ਰਹਿਣ ਲਜਾਈ, ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ, ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡਿੰਡਾ ਪ੍ਰਤੀਤ, ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ, ਆਦੇਸ ਤਸਾਇਆ ਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ, ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵੱਜ ਹੈ ਨਾਦ, ਆਪ ਨਾਥ ਨਾਥੀ ਸਭ ਜਾਕੀ ਹਿਰਦ ਸਿਧਾਵਰਾ ਸਾਧ, ਸੰਜੋਗ ਵਿਜੋਗ ਦੇ ਕਰ ਚਲਾਮੈ ਲੇਖੇ ਆਵੈ ਭਾਗ, ਆਦੇਸ਼ ਤਹਾ ਆਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗੇ ਕੋ ਵੇਸ, ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਵ ਤਿਸ ਭਾਵੈ ਤੇ ਮੈਂ ਚਲਾਵੈ ਜਿਵ ਹੋਵੈ ਫੁਰਮਾਨ, ਉਹ ਵੇਖੈ ਉਹਨਾਂ ਨਦਰ ਨ ਆਵੈ ਬਹੁਤਾ ਇਹ ਉਡਾਣ, ਆਦੇਸ਼ ਤਸਾਇਆ ਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਆਸਣ ਲੋਏ ਲੋਏ ਭੰਡਾਰ ਜੋ ਕੁਛ ਪਾਇਆ ਸੁਵੇਕਾ ਵਾਰ, ਕਰ ਕਰ ਵੇਖੈ ਚਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ, ਆਦੇਸ਼ ਤਸਾਇਆ ਦੇਸ਼ ਆਦ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਇੱਕ ਦੂ ਜੀ ਭਾਉ ਲੱਖ ਹੋ ਹੈ ਲੱਖ ਹੋਵੈ ਲੱਖ ਵੀਸ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਏਤ ਰਾਹੇ ਪਦ ਪੌੜੀਆਂ ਚੜੀਐ ਹੋਏ ਕੀਸ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ, ਆਖਣ ਜੋਰ ਚੁਪੈ ਨਾ ਜੋਰ, ਜੋਰ ਨਾ ਮੰਗਣ ਦੇਣ ਨਾ ਜੋਰ, ਜੋਰ ਨਾ ਜੀਵਨ ਮਰਨ ਹੈ ਜੋਰ, ਜੋਰ ਨਾ ਰਾਜਮਾਲ ਮਨ ਸ਼ੋਰ, ਜੋਰ ਨਾ ਸੁਰਤੀ ਗਿਆਨ ਵਿਚਾਰ, ਜੋਰ ਨਾ ਜੁਗਤੀ ਛੁਟੈ ਸੰਸਾਰ, ਜਿਸ ਹੱਥ ਜੋਰ ਕਰ ਵੇਖੈ ਸੋਏ, ਨਾਨਕ ਉੱਤਮ ਨੀਚ ਨਾ ਕੋਇ। ਰਾਤੀ ਰੁੱਤੀ ਤਿੱਤੀ ਵਾਰ, ਪਾਉਣ ਪਾਣੀ ਅਗਨੀ ਪਾਤਾਲ, ਤਿਸ ਵਿੱਚ ਧਰਤੀ ਥਾਂ ਭਰਤੀ ਧਰਮਸਾਲ, ਤਿਸ ਵਿੱਚ ਜੀ ਜੁਗਤ ਕੇ ਰੰਗ, ਤਿਨਕੇ ਨਾਮ ਅਨੇਕ ਅਨੰਤ, ਕਰਮੀ ਕਰਮੀ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਤਿੱਥੈ ਸੋਹਨ ਪੰਜ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ, ਕੱਚ ਪਕਾਈ ਉਥੈ ਪਾਏ, ਨਾਨਕ ਗਿਆ ਜਾ ਪੈ ਜਾਏ। ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੀਤੇ ਪਾਉਣ ਪਾਣੀ ਬੈ ਸੰਤਰ, ਕੀਤੇ ਕਾਨ ਮਹੇਸ਼, ਕੀਤੇ ਬ੍ਰਹਮੈ ਕਾੜਤ ਕੜੀਆਂ ਰੂਪ ਰੰਗ ਕੇ ਵੇਸ਼, ਕੀਤੀਆਂ ਕਰਮ ਭੂਮੀ ਮੇਰ ਕੀਤੇ, ਕੀਤੇ ਤੂੰ ਉਪਦੇਸ਼, ਕੀਤੇ ਇੰਦ ਚੰਦ ਸੂਰ ਕੀਤੇ, ਕੀਤੇ ਮੰਡਲ ਦੇਸ਼, ਕੀਤੇ ਸਿੱਧ ਬੁੱਧ ਨਾਥ ਕੀਤੇ, ਕੀਤੇ ਦੇਵੀ ਵੇਸ਼, ਕੀਤੇ ਦੇਵ ਦਾਨ ਮੁਨ ਕੀਤੇ, ਕੀਤੇ ਰਤਨ ਸਮੁੰਦ, ਕੀਤੀਆਂ ਖਾਣੀ ਕੀਤੀਆਂ ਬਾਣੀ, ਕੀਤੇ ਪਾਤ ਨਿਰੰਦ, ਕੀਤੀਆਂ ਸੁਰਤੀ ਸੇਵਕ ਕੀਤੇ, ਨਾਨਕ ਅੰਤ ਨਾਅੰਤ, ਗਿਆਨ ਖੰਡ ਮੈਂ ਗਿਆਨ ਪ੍ਰਚੰਡ, ਤਿੱਥੈ ਨਾਦ ਬਿਨੋਦ ਕੋਟ ਆਨੰਦ, ਸਰਮਖੰਡ ਕੀ ਬਾਣੀ ਰੂਪ, ਤਿੱਥੈ ਘਾੜਤ ਘੜੀਐ ਬਹੁਤ ਅਨੂਪ, ਤਾਕੀਆਂ ਗੱਲਾਂ ਕੱਥੀਆਂ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਤਿੱਥੈ ਘੜੀਐ ਸੁਰਤ ਮਾਤ ਮਨ ਬੁੱਧ, ਤਿੱਥੈ ਘੜੀਐ ਸੁਰਾਂ ਸਿੱਧਾਂ ਕੀ ਸੁਧ, ਕਰਮਖੰਡ ਕੀ ਬਾਣੀ ਜੋਰ, ਤਿੱਥੈ ਹੋਰ ਨਾ ਕੋਈ ਹੋਰ, ਤਿੱਥੈ ਜੋਧ ਮਹਾਂਬਲ ਸੂਰ, ਤਿਨਮੈ ਰਾਮ ਰਿਹਾ ਭਰਪੂਰ, ਤਿੱਥੈ ਸੀਤੋ ਸੀਤਾ ਮੈਂ ਮਾਹੇ, ਸਾਕੇ ਰੂਪ ਨਾ ਕਥਨੇ ਜਾਏ, ਨਾ ਹੋਏ ਮਰਹਿ ਨਾ ਠਾਗੈ ਜਾਏ, ਜਿਨ ਕਹਿ ਰਾਮ ਵਸੈ ਮਨ ਮਾਏ, ਤਿੱਥੈ ਭਗਤ ਵਸੈ ਕੇ ਲੋਕ, ਕਰੇ ਅਨੰਦ ਸੱਚਾ ਮਨ ਸੋਏ, ਸੱਚਖੰਡ ਵਸੈ ਨਿਰੰਕਾਰ, ਕਰ ਕਰ ਵੇਖੇ ਨਦਰ ਨਿਹਾਲ, ਇੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥਾ ਤਾਂ ਤਨਾਂਤ, ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਵੈ ਤਿਵਕਾਰ, ਵੇਖੈ ਬਿਕਸੈ ਕਰ ਵਿਚਾਰ, ਨਾਨਕ ਕਥਨਾ ਕਰ ਰਾਸਾਰ, ਜਤ ਪਾਹਾਰਾ ਧੀਰਜ ਸੁਨਿਆਰ, ਅਹਰਣ ਮਤ ਵੇਦ ਹਥਿਆਰ, ਪਾਉ ਖਲਾ ਗਣ ਤਪਤਾਉ, ਭਾਂਡਾ ਪਾਉ ਅੰਮ੍ਰਿਤ ਤਾਲ, ਘੜੀਐ ਸ਼ਬਦ ਸੱਚੀ ਟਕਸਾਲ, ਜਿਨ ਕਉ ਨਦਰ ਕਰਮ ਤਿਨਕਾਰ, ਨਾਨਕ ਨਦਰੀ ਨਦਰ ਨਿਹਾਲ, ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਦਿਵਸ ਰਾਤ ਦੋਏ ਦਾਈ ਦਾਇਆ, ਖੇਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ

ਇੱਕ ਓਮਕਾਰ ਸਤਿਗੁਰ ਪ੍ਰਸਾਦ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ੍ਰੀ ਮੁੱਖ ਵਾਹਿਗੁਰੂ ਪਾਤਸ਼ਾਹੀ ਦਸਮੀ ਸ਼ਬਾ ਸ਼ੰਤਾ ਪ੍ਰਸਾਦ ਚਗਰ ਚਰਨ ਅਰਬਰਨ ਜਾ ਦਰਪਾਤ ਨਹਿੰਜੈ ਰੂਪ ਰੰਗਾ ਰੇਖ ਭੇ ਕੋ ਕਹਿ ਨਾ ਸਕਤ ਕਹਿ ਅਚਲ ਮੂਰਤਨ ਪਉ ਪ੍ਰਕਾਸ਼ਮ ਤੋਜ ਕਹਿਜੈ ਕੋਟ ਇੰਦਰ ਇੰਦਰਾਣ ਸ਼ਾਹ ਸ਼ਾਹਾਨ ਗਣਿੰਜੈ ਤਿਰ ਪਾਉਣ ਮਹੀਪ ਸੁਰ ਨਾਰਾ ਸੁਰ ਨੇਤ ਨੇਤ ਬਨ ਤਰਨ ਕਹਤ ਤਬ ਸਰਮਨਾਮ ਕਥਾ ਕਵਨ ਕਰਮ ਨਾਮ ਵਰਨ ਸਮਤ ਭੁਜੰਗ ਪ੍ਰਿਆਤ ਛੰਦ ਨਮਸਤੰ ਅਕਾਲੇ ਨਮਸਤੰ ਕਿਰਪਾਲੇ ਨਮਸਤੰ ਅਰੂਪੇ ਨਮਸਤੰ ਅਨੂਪੇ ਨਮਸਤੰ ਅਪੇਖੇ ਨਮਸਤੰ ਅਲੇਖੇ ਨਮਸਤੰ ਅਕਾਏ ਨਮਸਤੰ ਅਜਾਏ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਅਨਾਮੇ ਨਮਸਤੰ ਅਠਾਮੇ ਨਮਸਤੰ ਅਕਰਮੰ ਨਮਸਤੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਧਾਮੰ ਨਮਸਤੰ ਅਜੀਤੇ ਨਮਸਤੰ ਅਭੀਤੇ ਨਮਸਤੰ ਅਬਾਹੇ ਨਮਸਤੰ ਅਡਾਹੇ ਨਮਸਤੰ ਅਨੀਲੇ ਨਮਸਤੰ ਅਨਾਦੇ ਨਮਸਤੰ ਅਛੇਦੇ ਨਮਸਤੰ ਅਗਾਦੇ ਨਮਸਤੰ ਅਗੰਜੇ ਨਮਸਤੰ ਅਪੰਜੇ ਨਮਸਤੰ ਉਦਾਰੇ ਨਮਸਤੰ ਅਪਾਰੇ ਨਮਸਤੰ ਸੁਵੇਕੇ ਨਮਸਤੰ ਅਨੇਕੇ ਨਮਸਤੰ ਅਪੂਤੇ ਨਮਸਤੰ ਅਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਪਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਪੇਸੇ ਨਮਸਤੰ ਨਿਰਕਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਕਾਤੇ ਨਮਸਤੰ ਨਿਰਧੂਤੇ ਨਮਸਤੰ ਅਭੂਤੇ ਨਮਸਤੰ ਅਲ ਅਲੋਕੇ ਨਮਸਤੰ ਅਸ਼ੋਕੇ ਨਮਸਤੰ ਨਿਰਤਾਪੇ ਨਮਸਤੰ ਨਿਰਥ ਅਥਾਪੇ ਨਮਸਤੰ ਤਿਰਮਾਨੇ ਨਮਸਤੰ ਨਿਧਾਨੇ ਨਮਸਤੰ ਅਗਾਹੇ ਨਮਸਤੰ ਅਬਾਹੇ ਨਮਸਤੰ ਤਿਰਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੁਜੋਗੇ ਨਮਸਤੰ ਅਰੰਗੇ ਨਮਸਤੰ ਅਭੰਗੇ ਨਮਸਤੰ ਅਗਮੇ ਨਮਸਤ ਰਮੇ ਨਮਸਤੰ ਜਲਾਸੇ ਨਮਸਤੰ ਨਿਰਾਸਰੇ ਨਮਸਤੰ ਅਜਾਤੇ ਨਮਸਤੰ ਅਪਾਤੇ ਨਮਸਤੰ ਅਮਜਬੇ ਨਮਸਤਸਤ ਅਜਬੇ ਅਦੇਸੰ ਅਦੇਸੇ ਨਮਸਤੰ ਅਪੇਸੇ ਨਮਸਤੰ ਨਿਰਧਾਮੇ ਨਮਸਤੰ ਨਿਰਨਾਮ ਨਿਰਭਾਮੇ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਨਮੋ ਸਰਬ ਖਾਪੇ ਨਮੋ ਸਰਬ ਥਾਪੇ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਨਮਸਤਸਤ ਦੇਵੈ ਨਮਸਤੰ ਆਪੇ ਵੈ ਨਮਸਤੰ ਅਜਨਮੇ ਨਮਸਤੰ ਸੁਬਨਮੇ ਨਮੋ ਸਰਬ ਗੌਣੇ ਨਮੋ ਸਰਬ ਪੌਣੇ ਨਮੋ ਸਰਬ ਰੰਗੇ ਨਮੋ ਸਰਬ ਪੰਗੇ ਨਮੋ ਕਾਲ ਕਾਲੇ ਨਮਸਤਸ ਦਿਆਲੇ ਨਮਸਤੰ ਅਬਰਨੇ ਨਮਸਤੰ ਅਮਰਨੇ ਨਮਸਤੰ ਜਰਾਰੰਗ ਨਮਸਤੰ ਕਰਤਾਰੰਗ ਨਮੋ ਸਰਬ ਧੰਦੇ ਨਮੋਸਤ ਅਬੰਦੇ ਨਮਸਤੰ ਨਿਰਸਾਕੇ ਨਮਸਤੰ ਨਿਰਬਾਕੇ ਨਮਸਤੰ ਰਹੀਮੇ ਨਮਸਤੰ ਕਰੀਮੇ ਨਮਸਤੰ ਅਨੰਤੇ ਨਮਸਤੰ ਮਹੰਤੇ ਨਮਸਤਸਤ ਰਾਗੇ ਨਮਸਤੰ ਸੁਹਾਗੇ ਨਮੋ ਸਰਬ ਸੁਖੰ ਨਮੋ ਸਰਬ ਪੋਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ ਦਿਆਲੇ ਨਮੋ ਸਰਬ ਪਾਲੇ ਚਾਚਰੀ ਛੰਦ ਤਪ ਪ੍ਰਸਾਦ ਅਰੂਪ ਹੈ ਅਨੂਪ ਹੈ ਅਜੂ ਹੈ ਅਭੂ ਹੈ ਅਲੇਖ ਹੈ ਅਪੇਖ ਹੈ ਅਨਾਮ ਹੈ ਅਕਾਮ ਹੈ ਅਧੇ ਹੈ ਅਭੇ ਹੈ ਅਜੀਤ ਹੈ ਅਭੀਤ ਹੈ ਤ੍ਰਮਾਨ ਹੈ ਨਿਦਾਨ ਹੈ ਤਿਰਵਰਗ ਹੈ ਅਸਰਗ ਹੈ ਅਨਿਲ ਹੈ ਅਨਾਦ ਹੈ ਅਜੇ ਹੈ ਆਜਾਦ ਹੈ ਅਜਨਮ ਹੈ ਅਭਰਨ ਹੈ ਅਭੂਤ ਹੈ ਅਭਰਨ ਹੈ ਅਗੰਜ ਹੈ ਅਪੰਜ ਹੈ ਅਜੂਜ ਹੈ ਅਝੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਜ ਹੈ ਅਸੂਜ ਹੈ ਅਕਾਲ ਹੈ ਅਜਾਲ ਹੈ ਅਲਾਹ ਹੈ ਅਜਾ ਹੈ ਅਨੰਤ ਹੈ ਮਹੰਤ ਹੈ
अलीक हैं, निर्शील निर्शनीक हैं, दुर्लंभ हैं, असंभ हैं, अगम हैं, अजम हैं, अभूत हैं, अछूत हैं, अलोक हैं, अशोक हैं, अकर्म हैं, अपर्म हैं, अजीत हैं, अभीत हैं, अभा हैं, अगा हैं, अमान हैं, निर्धान हैं, अनेक हैं, प्रेक हैं, पुजंग प्रयात छंद, नमो सर्वमाने समस्ति निधाने, नमो देव देवे अपेकी अपे वय, नमो काल काले, नमो सर्व पाले, नमो सर्व गौणे, नमो सर्व पौणे, अनंगी अनाथे, नृसंगी परमाथे, नमो पान पाने, नमो मान माने, नमो चंद्र चंद्रे, नमो पान पाने, नमो गीत गीते, नमो तान ताने, नमो नृत्य नृत्य, नमो नाद नादे, नमो पान पाने, नमो बाद बादे, अनंगी अनामे समस्ति स्वरूपे, प्रपंगी परमाते समस्ति विभूते, कलंकं बिनाने कलंकी स्वरूपे, नमो राज राजेश्वरम परम रूपे, नमो जोग जोगेश्वरम परम सिद्धे, नमो राज राजेश्वरम परम वृद्धे, नमो शस्त्र पाणे, नमो वस्त्र माणे, नमो परम ज्ञाता, नमो लोकमाता, अपेक्षी अपरमी अपोगी अपुक्ते, नमो जोग जोगेश्वरम परम जुगते, नमो नित नारायणे क्रूर कर्मे, नमो प्रेत अप्रे देवे स्वितर्मे, नमो रोग हर्ता, नमो राग रूपे, नमो शाह शाह, नमो पूपे, नमो दान दाने, नमो मन माने, नमो रोग रोगे, नमो स्तंग स्नान, नमो मंत्र मंत्र, नमो जंत्र जंत्र, नमो इष्ट इष्टे, नमो तंत्र तंत्र, सदा सच्चिदानंद सर्व प्रणासी, अनूपे अरूपे समस्त निवासी, सदा सिद्ध दा बुद्ध दा बृहद कर्ता, आदो उर्ध अर्धं अगं ओघर्ता, परम परम परमेश्वरं प्रोष पालं, सदा सर्वदा सिद्ध दाता दयालं, अशेदी अपेदी अनामं अकामं, समस्तो पराजी समस्तास्तामं, चिरा जोर चाचरी शांद, जले हैं तले हैं, अभीत हैं, अभे हैं, प्रभु हैं, अजू हैं, आदेश हैं, अपेश हैं, पुजंग प्रयात छंद, अगाधे अबाधे अनंदी स्वरूपे, नमो सर्व माने समस्ति निधाने, नमस्तुं दन्नाते, नमस्तुं परमाते, नमस्तुं अगंजे, नमस्तुं अपंजे, नमो सर नमो नमस्तुं अकाले, नमस्तुं अपाले, नमो सर्वदेशे, नमो सर्वपेशे, नमो राज राजे, नमो साज साजे, नमो शाह शाहे, नमो माह माहे, नमो गीत गीते, नमो प्रीत प्रीते, नमो रोख रोके, नमो शोक शोके, नमो सर्व रोगे, नमो सर्व भोगे, नमो सर्व जीतंग, नमो सर्व पीतंग, नमो सर्व ज्ञानंग, नमो परम तानंग, नमो सर्व मंत्र, नमो सर्व जंत्रंग, नमो सर्व दृसंग, नमो सर्व कृसंग, नमो सर्व रंगे त्रिपंगी अनंगे, नमो जीव जीवंग, नमो बीज बीजे अख जे अपिजे, समस्तंग परसिजे, कृपालंग स्वरूपे, कुकर्म प्रणासी, सदा सर्वदारद सिद्धंग निवासी, चरपड़ शांतता प्रसाद, अमृत कर्म अमृत धर्मे, अखाल जोगे अचाल भोगे, अचाल राजे अटाल साजे, अखाल कर्म अलाक कर्म, सर्वंग दाता सर्वंग ज्ञाता, सर्वं पाने सर्वं माने, सर्वं प्राणं सर्वं त्राणं, सर्वं भुक्ता सर्वं जुक्ता, सर्वं देवं सर्वं पेवं, सर्वं काले सर्वं पाले, रुआल छंता प्रसाद, आद रूप अनाद मूर्ता जोन पुरख अपार, सर्वान तर्मान देवा पेव आद उदार, सर्व पालक सर्व कालक सर्व कोपन काल, यत्र तत्र विराजहि अवधूत रूप रसार, नाम ठाम न जात जाक रूप रंग नारेक, आत्पुर खोदार मूर्ता जोने आदत सेक, देशा और नपेश जाक रूप रेख न राग, यत्र तत्र दिशा विशा फैले वन राग, नाम काम विहीन पेख ताम हो न जाए, सर्व मान सर्वत्र मान सदा मानता, एक रूप एक मूर्त अनेक, दर्शन कीन रूप अनेक, खेल खेल अखेल खेल अंत को फरेक, देव न जाने जे भेद और कतेब, रूप रंग न जात पात जाने के जीव, तात्मात न जात जाकर जन्म मरण विहीन, चतुर वक्र फिरे चतुर चक माने पूर्ण चिहीन,
ਲੋਕ ਚੌਦਹ ਕਹਿ ਵੀ ਕਹਿ ਜਗ ਜਾ ਪਈ ਜੇ ਜਾ ਪਾ ਦੇ ਅਨਾਥ ਮੂਰਤ ਥਾਪੇ ਸਵੈ ਜੇ ਥਾਪ ਪਰਮ ਰੂਪ ਪੂਨੀਤ ਮੂਰਤ ਪੂਰਨ ਪੁਰਖ ਅਪਾਰ ਸਰਬ ਸਵ ਰਚੋ ਸਵੰਭਵ ਗੜਨ ਭੰਜਨ ਹਾਰ ਕਾਲਹੀਨ ਕਲਾ ਸੰਯੋਗਤਾ ਕਾਲ ਪੁਰਖ ਆਦੇਸ਼ ਧਰਮ ਧਾਮ ਸੋ ਪਰਮ ਰਹਿਤਾ ਭੂਤਲਾ ਖਬਹਿ ਅੰਗ ਰੰਗ ਰੰਗ ਜਾਕੇ ਜਾਤ ਪਾਤ ਨਾਮ ਗਰਭ ਗੰਜਨ ਦੁਸ਼ਟ ਮੰਜਨ ਮੁਕਤਦਾਇਕ ਕਾਮ ਆਪ ਰੂਪ ਅਮੀਕ ਅਨ ਉਸਤ ਏਕ ਪੁਰਖਾ ਅਵਧੂਤ ਗਰਭ ਗੰਜਨ ਸਰਬ ਪੰਜਨ ਆਦਿ ਰੂਪ ਅਸੂਤ ਅੰਗਹੀਨ ਅਪੰਗ ਅਨਾਤਮ ਏਕ ਪੁਰਖ ਅਪਾਰ ਸਰਬ ਲਾਇਕ ਸਰਬ ਪਾਇਕ ਕਾਇਕ ਸਰਬ ਕੋ ਪ੍ਰਤਪਾਰ ਸਰਬਗੰਤਾ ਸਰਬਹੰਤਾ ਸਰਬ ਤੇ ਅਨਪੇਕ ਸਰਬ ਸ਼ਾਸਤ੍ਰ ਅਣਜਾਣੇ ਜੀ ਰੂਪ ਰੰਗ ਹਰੇਕ ਪਰਮ ਵੇਦ ਪੁਰਾਣ ਜਾ ਕੈ ਨੇਤ ਭਾਗਤ ਨਿਤ ਕੋਰ ਸਿਮਰਤ ਪੁਰਾਣ ਸ਼ਾਸਤਰ ਨਾ ਆਵੇ ਬਹੁ ਚਾਚਿਤ ਮਤ ਪਾਰ ਸੰਤਾ ਪ੍ਰਸਾਦ ਗੁਣ ਗਨ ਉਦਾਰ ਮਹਿਮਾ ਅਪਾਰ ਅਸਮ ਅਪੰਗ ਉਪਮਾ ਅਨੰਗ ਅਨੁਭਵ ਪ੍ਰਕਾਸ਼ ਨਿਸਦਿਨ ਅਨਾਸ ਆਜਾਨ ਬਾਹੋ ਸ਼ਾਹਾਨ ਸ਼ਾਹੋ ਰਾਜਾਨ ਰਾਜ ਪਾਣਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਇੰਦਰਾਨ ਇੰਦਰ ਬਾਲਾਨ ਬਾਲ ਰੰਕਾਨ ਰੰਕ ਕਾਲਾਨ ਕਾਲ ਅਨਭੂਤ ਅੰਗ ਆਭ ਅਭੰਗ ਗਤਮਿਤ ਅਪਾਰ ਗੁਣਗਨ ਉਦਾਰ ਮੁਨਗਨ ਪਰਨਾਮ ਨਿਰਭੈ ਨਿਕਾਮ ਆਦੁਤ ਪ੍ਰਚੰਡ ਮਿਤਗਤ ਅਖੰਡ ਆਲਸ ਕਰਮ ਆਦਰਸ ਧਰਮ ਸਰਬਾ ਭਰਨਾਡੇ ਅੰਡਨ ਬਾਡੇ ਚਾਚੇ ਸੰਤਵ ਪ੍ਰਸਾਦ ਗੋਬਿੰਦੇ ਮੁਕੰਦੇ ਉਦਾਰੇ ਅਪਾਰੇ ਹਰਿਅੰ ਕਰਿਅੰ ਨਿਰਨਾਮੇ ਅਕਾਮੇ ਭੁਜੰਗ ਪਿਆਤ ਸ਼ਮ ਚਤੁਰ ਚੱਕਰ ਕਰਤਾ ਚਤੁਰ ਚੱਕਰ ਹਰਤਾ ਚਤੁਰ ਚੱਕਰ ਦਾਨੇ ਚਤੁਰ ਚੱਕਰ ਜਾਣੇ ਚਤੁਰ ਚੱਕਰ ਵਰਤੀ ਚਤੁਰ ਚੱਕਰ ਪਰਤੀ ਚਤੁਰ ਚੱਕਰ ਪਾਲੇ ਚਤੁਰ ਚੱਕਰ ਕਾਲੇ ਚਤੁਰ ਚੱਕਰ ਪਾਸੇ ਚਤੁਰ ਚੱਕਰ ਵਾਸੇ ਚਤੁਰ ਚੱਕਰ ਮਾਨੇ ਚਤੁਰ ਚੱਕਰ ਦਾਨੇ ਚਾਚਿਰ ਛਨ ਨ ਸਤ੍ਰੈ ਨ ਮਿੱਤਰੈ ਨ ਪਰਮੰ ਨ ਪਿਤ੍ਰੈ ਨ ਕਰਮੰ ਨ ਕਾਏ ਅਜਨਮੰ ਅਜਾਏ ਨ ਚਿੱਤ੍ਰੈ ਨ ਮਿੱਤ੍ਰੈ ਪਰੈ ਹੈ ਪਵਿੱਤ੍ਰੈ ਪ੍ਰਥੀ ਸੇ ਆਦਿ ਸੇ ਅਦ੍ਰਸੇ ਅਕ੍ਰਿਸੈ ਭਗਵਤੀ ਸੰਤਾ ਪ੍ਰਸਾਦ ਕਸਤੇ ਕਿਆ ਚਿਜ ਦਿਸੈ ਕਿਆ ਪਿਜ ਪਿਸ ਕਿਆ ਗੰਜ ਕਰਮ ਕਿਆ ਪੰਜ ਪਰਮ ਕਿਆ ਪਿਜ ਲੋਕੇ ਕਿਆ ਦਿੱਤ ਸੋਕੇ ਕਿਆ ਅਵਤੂਤ ਵਰਨੈ ਕਿ ਬਿਭੂਤ ਕਰਨੈ ਕਿ ਰਾਜੰਗ ਪ੍ਰਵਾਹੈ ਕਿ ਧਰਮੰਗ ਧੋਜਾਹੈ ਕਿ ਅਸ਼ੋਕ ਵਰਨੇ ਕਿ ਸਰਬਾ ਅਭਰਨੇ ਕਿ ਜਗਤੰ ਕਰਤੀ ਹੈ ਕਿ ਚਤੰਗ ਛਤਰੀ ਹੈ ਕਿ ਬ੍ਰਹਮੰਗ ਸਰੂਪੇ ਕਿ ਅਨੁਭਵ ਅਨੂਪੈ ਕਿ ਆਦਾ ਦੇਵ ਹੈ ਕਿ ਆਪ ਅਪੇਵ ਹੈ ਕਿ ਚਿਤਰੰਗ ਬਿਹੀਨੇ ਇੱਕ ਹੈ ਕਿ ਅਧੀਨੇ ਕਿ ਰੋਜੀ ਰਹਿ ਜਾ ਕੇ ਰਹੀ ਮੈਂ ਰਿਹਾ ਕੈ ਕਿ ਪਾਕ ਬੈਬ ਹੈ ਕਿ ਗੈਬਲ ਗੈਬ ਹੈ ਕਿ ਅਫੁਲ ਗੁਨਾਹ ਹੈ ਕਿ ਸ਼ਾਹਨ ਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇ ਅੰਧ ਹੈ ਕਿ ਰਾਜਕ ਰਹੀ ਮੈਂ ਕਰਾਂ ਕਿ ਕਰਮੰਗ ਕਰੀ ਮੈਂ ਕਿ ਸਰਬੰਗ ਕਲੀ ਹੈ ਕਿ ਸਰਬੰਗ ਦਲੀ ਹੈ ਕਿ ਸਰਬਤਰ ਮਨ ਹੈ ਕਿ ਸਰਬਤਰ ਦਾਨ ਹੈ ਕਿ ਸਰਬਤਰ ਗਾਉਣਾ ਕਿ ਸਰਬਤਰ ਪਾਉਣਾ ਕਿ ਸਰਬਤਰ ਦਿਸੈ ਕਿ ਸਰਬਤਰ ਪੇਸੈ ਕਿ ਸਰਬਤਰ ਰਾਜਾ ਕਿ ਸਰਬਤਰ ਸਾਜੈ ਕਿ ਸਰਬਤਰ ਦੀਨੈ ਕਿ ਸਰਬਤਰ ਲੀਨੈ ਕਿ ਸਰਬਤਰ ਜਾਹੋ ਕਿ ਸਰਬਤਰ ਭਾਹੋ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਕਾਲਾ ਕਿ ਸਰਬਤਰ ਪਾਲਾ ਕਿ ਸਰਬਤਰ ਹੰਤਾ ਕਿ ਸਰਬਤਰ ਗੰਤਾ ਕਿ ਸਰਬਤਰ ਭੇਖੀ ਕਿ ਸਰਬਤਰ ਭੇਖੀ ਕਿ ਸਰਬਤਰ ਕਾਜਾ ਕਿ ਸਰਬਤਰ ਰਾਜਾ ਕਿ ਸਰਬਤਰ ਸੁੱਖ ਕਿ ਸਰਬਤਰ ਭੋਖੈ ਕਿ ਸਰਬਤਰ ਤ੍ਰਾਣਾ ਕਿ ਸਰਬਤਰ ਪ੍ਰਾਣ ਕਿ ਸਰਬਤਰ ਦੇਸੈ ਕਿ ਸਰਬਤਰ ਪੇਸੈ ਕਿ ਸਰਬਤਰ ਮਾਨਾ ਸਦਾਇਵ ਪ੍ਰਧਾਨ ਕਿ ਸਰਬਤਰ ਜਾਪੈ ਕਿ ਸਰਬਤਰ ਥਾਪੈ ਕਿ ਸਰਬਤਰ ਪਾਨੈ ਕਿ ਸਰਬਤਰ ਮਾਨੈ ਕਿ ਸਰਬਤਰ ਇੰਦ੍ਰ ਕਿ ਸਰਬਤਰ ਚੰਦ੍ਰ ਕਿ ਸਰਵੰਗ ਕਹਿਮੇ ਕਿ ਪਰਮੰਗ ਪਹੀ ਮੈਂ ਕਿ ਅਕਲ ਲਾਮੈ ਕਿ ਸਾਹਿਬ ਕਲਾਮੈ ਕਿ ਵਸਨਲ ਬਜੂ ਹੈ ਤਾਂ ਮਾਮੁਲ ਰਜੂ ਹੈ ਹਮੇਸ਼ਰ ਸਲਾਮੈ ਸ਼ਲੀ ਖਤਮ ਦਾਮੈ ਗਨੀਮੁਲ ਸ਼ਿਕਤੇ ਗਰੀਬ ਉਲ ਪਰਸਤਾ ਬਿਲੰਦਲ ਮਕਾਨੇ ਜ਼ਮੀਨ ਉਲ ਜ਼ਮਾਨੇ ਤਮੀਜ਼ ਉਲ ਤਮਾਮੇ ਰੁਜੂ ਉਲ ਲਦਾਨੇ ਹਰੀਫੁਲ ਅਜੀਮੈ ਰਜਾਏ ਕੀ ਯਕੀਨੈ ਅਨੇਕੁਲ ਤਰੰਗ ਹੈ ਅਭੇਦ ਹੈ ਅਭੰਗ ਹੈ ਅਜੀਜ਼ੁਲ ਨਵਾਜ ਹੈ ਗਨੀ ਮੁਲਕ ਰਾਜ ਹੈ ਨਿਰੁਕਤ ਸਰੂਪ ਹੈ ਕਤਰੇ ਮੰਗਤ ਵਿਭੂਤ ਹੈ ਪਰ ਮੁਗਤ ਪ੍ਰਭਾ ਹੈ ਸੋ ਜਗਤ ਸਦਾ ਹੈ ਸਦੇਵੰ ਸਰੂਪ ਹੈ ਅਨੇ ਅਭੇਦੀ ਅਨੂਪ ਹੈ ਸਮਸਤੋ ਪਰਾਜ ਹੈ ਸਦਾ ਸਰਬ ਸਾਜ ਹੈ ਸਮਸਤੁਲ ਕਲਾਮ ਹੈ ਅਸਦੈਵ ਲਕਾਮ ਹੈ ਨਿਰਬਾਧ ਸਰੂਪ ਹੈ ਅਗਾਧ ਹੈ ਅਨੂਪ ਹੈ ਓਂਗਾਦ ਰੂਪੇ ਅਨਾਦ ਸਰੂਪੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਤ੍ਰਿਵਰਗ ਤ੍ਰਿਭਾਜੇ ਅਗੰਜੇ ਅਗਾਦੇ ਸੁਭੰਗ ਸਾਰੋ ਭਾਗੇ ਸੁਸਰਬਾ ਅਨੁਰਾਗਾਏ
ਚਾਹੇ ਭੁਗ ਸਰੂਪ ਹੈ ਅਛਿਜਿਆ ਛੂਤੈ ਕਨਰਕਨ ਪੁਣਾ ਸੈ ਪ੍ਰਤੀਵਲ ਪ੍ਰਭਾ ਸੈ ਨਿਰੁਕਤ ਪ੍ਰਭਾ ਹੈ ਸਦਾ ਹੈ ਸਦਾ ਹੈ ਬੇਭੁਗਤ ਸਰੂਪ ਹੈ ਪ੍ਰਾਯੁਗਤ ਅਨੂਪ ਹੈ ਨਿਰੁਕਤ ਸਦਾ ਹੈ ਬੇਭੁਗਤ ਪ੍ਰਭਾ ਹੈ ਅਨੁਕਤ ਸਰੂਪ ਹੈ ਪ੍ਰਾਯੁਗਤ ਅਨੂਪ ਹੈ ਛਾਟਲੀ ਛੰਦ ਅਪੰਗ ਹੈ ਅਨੰਗ ਹੈ ਅਪੇਖ ਹੈ ਅਲੇਖ ਹੈ ਅਪਰਮ ਹੈ ਅਕਰਮ ਹੈ ਅਨਾਦ ਹੈ ਜੁਗਾਦ ਹੈ ਅਜੈ ਹੈ ਅਵੈ ਹੈ ਅਭੂਤ ਹੈ ਅਧੂਤ ਹੈ ਅਨਾਸ ਹੈ ਉਦਾਸ ਹੈ ਅਧੰਦ ਹੈ ਅਬੰਧ ਹੈ ਅਭਕਤ ਹੈ ਬਿਰਕਤ ਹੈ ਅਨਾਸ ਹੈ ਪ੍ਰਕਾਸ਼ ਹੈ ਨਿਚਿੰਤ ਹੈ ਸੁਨਿੰਤ ਹੈ ਅਲਿਖ ਹੈ ਅਦਿਖ ਹੈ ਅਲੇਖ ਹੈ ਅਪੇਖ ਹੈ ਅਢਾ ਹੈ ਅਗਾਹ ਹੈ ਅਸੰਭ ਹੈ ਅਗੰਭ ਹੈ ਅਨਿਲ ਹੈ ਅਨਾਦ ਹੈ ਅਨਿਤ ਹੈ ਸੁਨਿਤ ਹੈ ਅਜਾਤ ਹੈ ਆਜਾਦ ਹੈ ਚਰਪਟ ਸੰਤ ਪ੍ਰਸਾਦ ਸਰਵੰਹੰਤਾ ਸਰਵੰਗੰਤਾ ਸਰਵੰ ਖਿਆਤ ਸਰਵੰ ਗਿਆਤਾ ਸਰਵੰ ਹਰਤਾ ਸਰਵੰ ਕਰਤਾ ਸਰਵੰ ਪ੍ਰਾਣੰ ਸਰਵੰ ਤ੍ਰਾਣੰ ਸਰਵੰ ਕਰਮੰ ਸਰਵੰ ਧਰਮੰ ਸਰਵੰ ਯੁਕਤਾ ਸਰਵੰ ਮੁਕਤਾਰ ਸਾਵਲ ਸੰਤ ਪ੍ਰਸਾਦ ਨਮੋ ਨਰਕ ਨਾਸੇ ਸਦਾ ਪ੍ਰਕਾਸ਼ੇ ਅਨੰਗੰ ਸਰੂਪੇ ਅਪੰਗੰ ਵਿਭੂਤੇ ਪਰਮਾਤਮ ਪਰਮਾਤੇ ਸਦਾ ਸਰਬ ਸਾਤੇ ਅਗਾਧ ਸਰੂਪੇ ਨਿਰਬਾਧ ਵਿਭੂਤੇ ਅਨੰਗੀ ਅਨਾਮੇ ਤ੍ਰਿਭੰਗੀ ਤ੍ਰਿਕਾਮੇ ਨਿਰਭੰਗੀ ਸਰੂਪੇ ਸਰਭੰਗੀ ਅਨੂਪੇ ਨਾ ਪੁੱਤਰ ਨਾ ਪੁੱਤਰ ਨਾ ਸੱਤਰ ਨਾ ਮਿੱਤਰ ਨਾ ਤਾਤਾ ਨਾ ਮਾਤਾ ਨਾ ਜਾਤਾ ਨਾ ਪਾਤਾ ਨਰਸਾਕਨ ਸ਼ਰੀਕ ਹੈ ਅਮਿਤੋ ਅਮੇਕ ਹੈ ਸਦਾਉ ਪ੍ਰਭਾ ਹੈ ਅਜਾ ਹੈ ਅਜਾ ਹੈ ਭਗਵਤੀ ਸੰਤ ਪ੍ਰਸਾਦ ਕੇ ਜਾਹਰ ਜਹਰੂ ਕੇ ਹਾਜ਼ਰ ਹਜੂਰ ਹੈ ਅਮੇਸ਼ ਸਲਾਮ ਹੈ ਸਮਤੁਲ ਕਲਾਮ ਹੈ ਕੇ ਸਾਹਿਬ ਦਿਮਾਗ ਹੈ ਕੇ ਉਸਨ ਚਿਰਾਗ ਹੈ ਕੇ ਕਾਮਲ ਕਰੀਮ ਹੈ ਕੇ ਰਾਜ ਕਰਹੀਮ ਹੈ ਕੇ ਰੋਜੀ ਦਿਹੰਦ ਹੈ ਕੇ ਰਾਜ ਗ੍ਰਹਿੰਦ ਹੈ ਕਰੀਮੁਲ ਕਮਾਲ ਹੈ ਕੇ ਉਸਨ ਜਮਾਲ ਹੈ ਗਨੀਮੁਲ ਖਿਰਾਜ ਹੈ ਗਰੀਬੁਲ ਨਵਾਜ ਹੈ ਹਰੀਪੁਰ ਸ਼ਿਕਨ ਹੈ ਹੇਰਾ ਸੁਲਫਿਕਨ ਹੈ ਕਲੰਕ ਪ੍ਰਨਾਸ ਹੈ ਸਮਸਲ ਨਵਾਸ ਹੈ ਅਗੁੰਜਲ ਗਨੀਮ ਹੈ ਰਜਾਇਕ ਰਹੀਮ ਹੈ ਸਮੋਸੁਲ ਜਬਾਹੇ ਕੇ ਸਾਹਿਬ ਗਰਾ ਹੈ ਕੇ ਨਕਨ ਪੁਰਨਾਸ ਹੈ ਬਹਿਸੁਲ ਨਵਾਸ ਹੈ ਕੇ ਸਬਲ ਗਬਨ ਹੈ ਹਮੇਸੁਲ ਰਵਨ ਹੈ ਤਮਾਮੁਲ ਤਮੀਜੈ ਸਮੁਸਲ ਅਜੀਜੈ ਪਰਮ ਪਰਮ ਈਸੈ ਸਮੁਸਲ ਅਦੀਸ ਹੈ ਅਦੇਸੁਲ ਅਲੇਖ ਹੈ ਹਮੇਸੁਲ ਅਪੇਖ ਹੈ ਜ਼ਮੀਨੁਲ ਜਮਾ ਹੈ ਅਮੀਕੁਲ ਇਮਾ ਹੈ ਕਰੀਮੁਲ ਕਰਮਾਲ ਹੈ ਕੇ ਜੁਰਤ ਜਮਾਲ ਹੈ ਕੇ ਅਚਲੰਗ ਪ੍ਰਕਾਸ਼ ਹੈ ਕੇ ਅਮਿਤੋ ਸ਼ਵਾਸ ਹੈ ਕੇ ਅਜਬ ਸਰੂਪ ਹੈ ਕੇ ਅਮਿਤੋ ਅਭਿਭੂਤ ਵਿਭੂਤ ਹੈ ਕਿ ਅਮਿਤੋ ਪਸਾ ਹੈ ਕਿ ਆਤਮ ਪ੍ਰਭਾ ਹੈ ਕਿ ਅਚਲੰਗ ਅਨੰਗ ਹੈ ਕਿ ਅਮਿਤੋ ਅਭੰਗ ਹੈ ਮਤ ਪਾਰਸ਼ਨ ਤੋ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗਨ ਮੋ ਦਾਮ ਹਰ ਬਰ ਅਗੰਜ ਹਰ ਨਰ ਪ੍ਰਭਾਂਜ ਅਨਗਨ ਪ੍ਰਣਾਮ ਮਨ ਮਨ ਸਲਾਮ ਹਰ ਨਰ ਅਖੰਡ ਬਰ ਨਰ ਅਮੰਡ ਅਨਪਵ ਅਨਾਸ ਮਨ ਮਨ ਪ੍ਰਕਾਸ਼ ਗੁਣਗਨ ਪ੍ਰਣਾਮ ਜਲ ਸਨ ਮੋ ਦਾਮ ਅਨਛ ਜਿਅੰਗ ਆਸਨ ਅਪੰਗ

ਸਦਰ ਕਰਮ ਹੋਵੇ ਹਿਰਦੈ ਤਨਾ ਸਮਾਣੀ ਪੀਵੋ ਅੰਮ੍ਰਿਤ ਸਦਾਰੋ ਹਰ ਰੰਗ ਜਪਿਓ ਸਾਰੰਗ ਪਾਣੀ ਕਹਿ ਨਾਨਕ ਸਦਾ ਗਾਵੋ ਇਹ ਸੱਚੀ ਬਾਣੀ ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ ਬਾਣੀ ਤਾਂ ਕੱਚੀ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਕੋ ਖਾਣੀ ਹਰ ਹਰ ਨਿਤ ਕਰ ਹੈ ਹਰ ਹਰ ਨਿਤ ਕਰੇ ਰਸਨਾ ਕਿਆ ਕਚੂ ਨ ਜਾਣੀ ਤੇ ਜਿਨ ਕਾ ਹਿਰ ਲਿਆ ਮਾਇਆ ਬੋਲਣ ਪੈਰ ਬਾਣੀ ਕਹਿ ਨਾਨਕ ਸਤਿਗੁਰੂ ਬਾਜੋਂ ਹੋਰ ਕੱਚੀ ਬਾਣੀ ਗੁਰ ਕਾ ਸ਼ਬਦ ਰਤਾਨਾ ਹੀਰੇ ਜਿਤ ਜੜਾਓ ਸ਼ਬਦ ਰਤਨ ਜਿਤ ਮਨ ਲਾਗਾ ਇਹ ਹੋਆ ਸਮਾਓ ਸ਼ਬਦ ਸੇਤੀ ਮਨ ਮਿਲਿਆ ਸੱਚਾ ਲਾਇਆ ਪਾਓ ਆਪੇ ਹੀਰਾ ਰਤਨ ਆਪੇ ਜਿਸਨੂੰ ਦੇ ਬੁਝਾਏ ਕਹਿ ਨਾਨਕ ਸ਼ਬਦ ਰਤਨ ਹੈ ਹੀਰਾ ਜਿਤ ਜੜਾਓ ਸਿਵ ਸਕਤਾ ਪੋ ਪਾਏ ਕਹਿ ਕਰਤਾ ਆਪੇ ਹੁਕਮਰਤਾਏ ਆਪ ਵੇਖੈ ਗੁਰਮੁਖ ਸੇ ਬੁਝਾਏ ਤੋੜੇ ਬੰਧਨ ਹੋਏ ਮੁਕਤ ਸ਼ਬਦ ਮਨ ਵਸਾਏ ਗੁਰਮੁਖ ਜਿਸਨੂੰ ਆਪ ਕਰੇ ਸੋ ਹੋਵੇ ਕਸਿਓ ਲਿਵ ਲਾਏ ਕਹਿ ਨਾਨਕ ਆਪ ਕਰਤਾ ਆਪੇ ਹੁਕਮ ਬੁਝਾਏ ਸਿਮਰਤ ਸ਼ਾਸਤਰ ਪੁੰਨ ਪਾਪ ਵਿਚਾਰ ਦੇ ਤਤਾ ਸਾਰ ਨਾ ਜਾਣੀ ਤਤਾ ਸਾਰ ਨਾ ਜਾਣੀ ਗੁਰਬਾਜੋ ਤਤਾ ਸਾਰ ਨਾ ਜਾਣੀ ਤੀਹੀਂ ਗੁਣੀ ਸੰਸਾਰ ਪੁਰਮ ਸੁਤਾ ਸੁਤਿਆਂ ਰਹਿਣ ਵਿਹਾਣੀ ਗੁਰ ਕਿਰਪਾ ਤੇ ਸੇ ਜਿਨ ਜਾਗੇ ਜਿਨ੍ਹਾਂ ਹਰ ਮਨ ਵਸਿਆ ਬੋਲੇ ਅੰਮ੍ਰਿਤ ਬਾਣੀ ਕਹਿ ਨਾਨਕ ਸੋ ਤਤ ਪਾਏ ਜਿਸਨੂੰ ਅੰਧ ਨਾ ਲਿਵ ਲਾਗੈ ਜਾਗਤ ਰਹਿਣ ਵਿਹਾਣੀ ਮਾਤਾ ਕੇ ਉਦਰ ਮੈਂ ਪ੍ਰਤਪਾਲ ਕਰੇ ਸੋ ਕਿਉਂ ਮਨੋ ਵਿਸਾਰੀਏ ਮਨੋ ਕਿਉਂ ਵਿਸਾਰੀਏ ਵਰਦਾਤਾ ਜੇ ਅਗਨ ਮੈਂ ਆਹਾਰ ਪਹੁੰਚਾਵੈ ਉਸ ਨੂੰ ਕਿਉਂ ਪਹੁ ਨਾ ਸਕੀ ਜਿਸਨੂੰ ਆਪਣੇ ਲਿਵ ਲਾਵੈ ਆਪਣੇ ਲਿਵ ਆਪੇ ਲਾਏ ਗੁਰਮੁਖ ਸਦਾ ਸੰਭਾਲੀਐ ਕਹਿ ਨਾਨਕੇ ਵਰਦਾਤਾ ਸੋ ਕਿਉਂ ਮਨੋ ਵਿਸਾਰੀਏ ਜੈਸੀ ਅਗਨ ਉਦਰ ਮੈਂ ਤੈਸੀ ਬਾਹਰ ਮਾਇਆ ਮਾਇਆ ਅਗਨ ਸਭ ਕੋ ਜਿਹੀ ਕਰਤਾ ਖੇਲ ਰਚਾਇਆ ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਪਾਉ ਦੂਜਾ ਲਾਇਆ ਕਹਿ ਨਾਨਕ ਗੁਰਪ੍ਰਸਾਦੀ ਜਿੰਨਾ ਲਿਵ ਲਾਗੀ ਤਿੰਨੀ ਵਿੱਚੈ ਮਾਇਆ ਪਾਇਆ ਹਰ ਆਪ ਮੁੱਲਕ ਹੈ ਮੁੱਲ ਨਾ ਪਾਇਆ ਜਾਏ ਮੁੱਲ ਨਾ ਪਾਇਆ ਜਾਏ ਕਿਸੇ ਵਿੱਚੋਂ ਰਹਿ ਲੋਕ ਵਿਲਾਏ ਐਸਾ ਸਤਿਗੁਰੂ ਜੀ ਮਿਲੈ ਤਿਸਨੂੰ ਸਿਰਫ ਸੌਂਪੀ ਵਿੱਚੋਂ ਆਪ ਜਾਏ ਜਿਸਦਾ ਜੀਉ ਤਿਸ ਮਿਲ ਰਿਹਾ ਹਰ ਵਸਿਆ ਮਨੇ ਆਏ ਹਰ ਆਪ ਅਮੁੱਲਕ ਹੈ ਭਾਗਤ ਨਾ ਕਈ ਨਾਨਕਾ ਜਿਨ੍ਹਾਂ ਹਰ ਪੱਲੇ ਪਾਏ ਹਰ ਰਾਸ ਮੇਰੀ ਮਨ ਮਨ ਜਾ ਰਹਾ ਹਰ ਰਾਸ ਮੇਰੀ ਮਨ ਮਨ ਜਾ ਰਹਾ ਸਤਿਗੁਰ ਤੇ ਰਾਸ ਜਾਣੀ ਹਰ ਹਰ ਨਿਤ ਜਪਿਓ ਜੀਉ ਲਾਹ ਖੱਟਿਓ ਦਿਹਾੜੀ ਇਹੋ ਤਨ ਤਿੰਨਾ ਮਿਲਿਆ ਜਿਨ੍ਹਾਂ ਦਾ ਪੇ ਪਾਣਾ ਕਹਿ ਨਾਨਕ ਹਰ ਰਾਸ ਮੇਰੀ ਮਨ ਹੋਆ ਵਣਜਾਰਾ ਇਹ ਰਸਨਾ ਤੂੰ ਮਨ ਸਰਾਚ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਕਿਤੇ ਜੇ ਤਾਂ ਹਰ ਰਸ ਪੱਲੇ ਨਾ ਪਾਏ ਹਰ ਰਸ ਪਾਏ ਪੱਲੇ ਪੀਏ ਹਰ ਰਸ ਬਹੁੜ ਨਾ ਤਿਸ ਨਾਲ ਲਾ ਕੇ ਆਏ ਇਹੋ ਹਰਸ ਕਰਮੀ ਪਾਈਏ ਸਤਿਗੁਰ ਮਿਲਿਆ ਜਿਸ ਆਏ ਕਹਿ ਨਾਨਕ ਹੋਰ ਅਨਰਸ ਵਿਸੈ ਜਾਂ ਹਰ ਵਸੈ ਮਨ ਆਏ ਇਹ ਸਰੀਰਾ ਮੇਰੇ ਹਰ ਤੂੰ ਮੈਂ ਜੋਤ ਰੱਖੀ ਤਾਂ ਤੂੰ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵੀ ਤਾਂ ਤੂੰ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਇਆ ਜਗ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲ ਤਾਂ ਚਲਤ ਨਦਰੀ ਆਇਆ ਕਹਿ ਨਾਨ ਸਿਰਟਕਾ ਮੂਲ ਰਚਿਆ ਜੋਤ ਰਾਖੀ ਤਾਂ ਤੂੰ ਜਗ ਮੈਂ ਆਇਆ ਮਨ ਚਾਓ ਪਿਆ ਪ੍ਰਭਾਗ ਨੂੰ ਸੁਣਿਆ ਹਰ ਮੰਗ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀ ਸੋਖ ਦੁੱਖ ਨਾ ਵਿਆਪੇ ਗੁਰ ਚਲਣ ਲਾਗੇ ਦਿਨ ਸੁਭਾਗੇ ਆਪਣਾ ਬਿਰਜਾ ਪੈ ਅਨੰਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹਿ ਨਾਨਕ ਪ੍ਰਭਾਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰਾ ਮੇਰਿਆ ਇਸ ਜਗ ਮੈਂ ਆਇਆ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰਾ ਜਾਂ ਤੂੰ ਜਗ ਮੈਂ ਆਇਆ ਜਿਨ੍ਹਾਂ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਬ ਲਿਖਿਆ ਪਾਇਆ ਕਹਿ ਨਾਨਕ ਇਹ ਸਰੀਰ ਪ੍ਰਵਾਨ ਹੋਵਾ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰੋ ਮੇਰੇ ਵਰ ਤੂੰ ਮੈਂ ਜੋਤ ਰੱਖੀ ਹਰ ਬਿਨ ਇਹ ਨੇਤਰੋ ਮੇਰੇ ਵਰ ਤੂੰ ਮੈਂ ਜੋਤ ਰੱਖੀ ਧਰੀ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵੀ ਸੰਸਾਰ ਤੂੰ ਦੇਖਦੇ ਹਰ ਕਾਰ ਰੂਪ ਹੈ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾਂ ਵੇਖਾਂ ਹਰ ਇੱਕ ਹਰ ਬਿਨ ਅਵਰ ਨਾ ਕੋਈ ਕਹਿ ਨਾਨਕ ਇਹ ਨੇਤਰ ਅੰਸੇ ਸਤਿਗੁਰ ਮਿਲੇ ਦਿਵ ਦ੍ਰਿਸ਼ਟ ਹੋਈ ਇਹ ਸ਼ਰਵਣੋ ਮੇਰਿਓ ਸਾਚਾ ਸੁਣਨੇ ਨੋ ਪਠਾਏ ਸਾਚਾ ਸੁਣਨੇ ਨੋ ਪਠਾਏ ਸਰੀਰ ਲੈ ਸੁਣੋ ਸਤਬਾਣੀ ਜਿਤ ਸੁਣੀ ਮੰਤਨ ਹਰਿਆ ਹੋਵਾ ਰਸਨਾ ਰਸ ਬਾਣੀ ਸੱਚ ਰਖ ਉਡਾਣੀ ਤਾਂ ਕਿ ਗਤ ਕੁ ਗਈ ਨਾ ਜਾਏ ਕਹਿ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋ ਸਾਚਾ ਸੁਣਨੇ ਨੋ ਪਠਾਇਆ ਹਰ ਜੀਉ ਗੁਫਾ ਅੰਦਰ ਰੱਖਿਆ ਵਾਜਾ ਪੁਣ ਵਜਾਇਆ ਵਜਾਇਆ ਵਾਜਾ ਪਾਉਣ ਨਾ ਦੁਆਰੇ ਪ੍ਰਗਟ ਕੀਏ ਦਸਵਾਂ ਗੁਪਤ ਰਖਾਇਆ ਗੁਰੂ ਦੁਆਰੇ ਲਾਏ ਭਾਵਨੀ ਇੱਕ ਨਾ ਦਸਵਾਂ ਦੁਆਰ ਦਿਖਾਇਆ
ਧਿਆਨ ਏਕ ਰੂਪ ਨਵ ਨਵ ਨਿਸਧਾਂਤ ਨਜਾਈ ਪਾਇਆ ਕਹਿ ਨਾਨਕ ਹਰ ਪਿਆਰੇ ਜੀਓ ਗੁਫਾ ਅੰਦਰ ਰੱਖਾ ਵਾਜਾ ਪੁਣ ਬਜਾਇਆ ਇਹੋ ਸਾਚਾ ਸੋਹਲਾ ਸਾਚਾ ਕਰ ਗਾਓ ਗਾਓ ਤਾਂ ਸੋਹਲਾ ਘਰ ਸਾਚਾ ਜਿੱਥੇ ਸਦਾ ਸੱਚ ਆਵੇ ਸੱਚੋ ਧਿਆਵੇ ਜਾਂ ਤੁਧ ਭਾਵੈ ਗੁਰਮੁਖ ਜਨਾ ਬੁਝਾਵੇ ਇਹ ਸੱਚ ਸਭ ਨਾ ਕਾਗਸ ਮੈਂ ਜਿਸ ਬਖਸ਼ੇ ਸੋਜਨ ਪਾਵਾ ਕਹਿ ਨਾਨਕ ਸੱਚ ਸੁਹੇਲਾ ਸੱਚਾ ਕਰ ਗਾਵੇ ਅਨੰਤ ਸੁਣੋ ਵੱਡ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤ ਗੁਰ ਰਹਿਆ ਪਰ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਓ ਪਿੰਡ ਸਭ

गातमित बोलना जी सतनाम वाहिगुरु वाहिगुरु वाहिगुरु एक ओंकार वाहिगुरु जी की फतेह। श्री भगवत जी सहाय वार श्री भगवत जी की पातशाही दसवीं प्रथम भगवती सिमरकाय गुरु नानक लिंग ते आए विरंगत गुरते अमरदास रामदासी हुई सहाय अर्जन हर गोबिंद नौ सिमरौ श्री हर राय श्री हर कृष्ण ते आई जिस डिठे सब दुख जाए तेग बहादुर सिमरै कर नौन दे आवे ताए। सब थाए हुए साहे दसवें पातशाह साहिब श्री गुरु गोबिंद सिंह साहब जी सब थाए सतसा पातशाहों की जोत श्री गुरु ग्रंथ साहब जी दे पाठ दीदार दा ध्यान धरके बोलो जी। पंजां प्यारियां चौहां साहिबजादियां चालियां मुक्तियां अठियां जपियां तपियां जिन्हां नाम जपया वण छकिया देख चलाई देख बाही देख कैंडिट कीता तिन्हां प्यारियां सचारियां दी कमाई दा ध्यान धरके खालसा जी बोलो जी। जिन्हां सिंघां सिंघणियां ने धर्म सीस दित्ते बंद बंद कटवाए खोपड़ियां लुहाइयां आरे नाल चिराए गए चरखड़ियां ते चढ़े गुरुद्वारे की सेवा लई कुर्बानियां कीतियां धर्म नहीं हारिया सिखी केसां सुहासां नाल निभाही। तिन्हां सिंघां सिंघणियां को चंगियां दी कमाई दा ध्यान धरके खालसा जी बोलो जी। पंजां तख्तां सरबत गुरुद्वारियां दा ध्यान धरके बोलो जी। ਅਰਥ ਮੈਂ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਭ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਹਾ ਦੇਖ ਦੇਖ ਪਤਾ ਹੈ ਵਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਪੁਰਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਮੂੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪੰਦਾ ਰਾਖਾ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਇਹ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਜੀ। ਫੇਰ ਮਾਣਿਆ ਕੇ ਮਾਣ ਸਤਿਗੁਰੂ ਜੀ ਨਤਾਣਿਆ ਕੇ ਤਾਣ ਸਤਿਗੁਰੂ ਜੀ ਨਿਓਟਿਆਂ ਦੀ ਓਟ ਧੰਨ ਧੰਨ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਇਸ ਵੇਲੇ ਆਪ ਜੀ ਦੀ ਅਪਾਰ ਬਖਸ਼ਿਸ਼ ਹੋਈ ਹੈ ਅਤੇ ਆਪ ਜੀ ਦੇ ਮਿਹਰਾਂ ਦਾ ਸਦਕਾ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਅੰਮ੍ਰਿਤ ਵੇਲੇ ਤੋਂ ਲੈ ਕਰਕੇ ਸੰਗਤਾਂ ਨੂੰ ਖੁੱਲ੍ਹੇ ਦਰਸ਼ਨ ਦੀਦਾਰ ਦੇ ਕਰਕੇ ਨਿਹਾਲ ਨਿਹਾਲ ਨਿਹਾਲ ਕੀਤਾ ਹੈ ਪਾਤਸ਼ਾਹ ਜੀ ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਹੈ ਸ਼ੁਕਰ ਹੈ ਸ਼ੁਕਰ ਹੈ ਪਾਤਸ਼ਾਹ ਜੀ ਆਪ ਜੀ ਨੇ ਬਖਸ਼ਿਸ਼ ਕੀਤੀ ਆਪ ਜੀ ਦੇ ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜਾਏ ਸਜੇ ਦੀਵਾਨਾ ਅੰਦਰ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕਹਿ ਮਨ ਬਿਸਰਾਮ ਸੁਖਾਂ ਦੀ ਦਾਤੀ ਸ੍ਰੀ ਸੁਖਮਨੀ ਸਾਹਿਬ ਜੀ ਪਾਠ ਉਪਰੰਤ ਪੰਜਾਂ ਬਾਣੀਆਂ ਦੇ ਨਿਤਨੇਮ ਹੋਏ ਪਾਤਸ਼ਾਹ ਜੀ ਉਹ ਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਆਪ ਜੀ ਦੀ ਹਜ਼ੂਰੀ ਵਿੱਚ ਵਿਚਰਦੇ ਹਾਂ ਆਪ ਜੀ ਦਾਸਾਂ ਪਾਸੋਂ ਬੇਅੰਤ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ ਹੋਣਗੀਆਂ ਪਾਤਸ਼ਾਹ ਆਪਣੇ ਅਣਜਾਣ ਬੱਚੇ ਜਾਣ ਕਰਕੇ ਬਖਸ਼ ਲੈਣ ਯੋਗੀ ਨੂੰ ਸਮਰਥ ਬਖਸ਼ਣੀ ਗੁਰਬਾਣੀ ਪੜ੍ਹੀ ਸੁਣੀ ਦਾ ਭਾਵ ਸਰਬਤ ਸਾਧ ਸੰਗਤ ਦੇ ਹਿਰਦੇ ਦੇ ਚਸਾਉਣ ਅੰਦਰ ਆਈ ਸਰਬਤ ਸਾਧ ਸੰਗਤ ਦੀ ਹਾਜ਼ਰੀ ਕੀਤੇ ਤਿਲ ਫੁੱਲ ਭੇਟਾ ਪ੍ਰਵਾਨ ਕਰਨੇ ਆਪਣੇ ਦਰੋਂ ਕਰੋ ਨਾਮ ਦਾਨ ਗੁਰਸਿੱਖੀ ਜੀਵਨ ਭਰੋਸਾ ਦਾਨ ਬਖਸ਼ਣਾ ਸਵਾਸ ਸਵਾਸ ਸਿਮਰਨ ਕਰਾਉਣਾ ਬਖਸ਼ਵੇਂ ਦਾਤਾਂ ਵਿੱਚੋਂ ਸਰਬਤ ਸਾਧ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਜੀ ਦੇ ਸਜਾ ਕਰਕੇ ਆਪ ਜੀ ਦੇ ਪਵਿੱਤਰ ਹਜ਼ੂਰੀ ਹਾਜ਼ਰ ਕੀਤੀ ਆਪ ਜੀ ਦਰ ਪ੍ਰਵਾਨ ਹੋਵੇ ਪ੍ਰਵਾਨਿਆ ਪ੍ਰਸ਼ਾਦ ਸਰਬਤ ਸਾਧ ਸੰਗਤ ਵਿਖੇ ਵਰਤੇ ਜੋ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਵਾਹਿਗੁਰੂ ਵਾਹਿਗੁਰੂ ਜਪੇ ਦਾ ਤਾਰ ਜੀ ਕਿਰਪਾਲਤਾ ਕਰੋ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕਰਕੇ ਪਵਿੱਤਰ ਆਸ਼ੀਰਵਾਦਾਂ ਬਖਸ਼ੋ ਪਾਤਸ਼ਾਹ ਜੀ
ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਆਪ ਜੀਆਂ ਦਾ ਨਾਮ ਚਿਤ ਆਵੈ ਸੁੱਖ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਦੁਹਰਾ ਗਿਆ ਭਈ ਅਕਾਲ ਕੀ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ

वाहे गुरु जी। सूरज किरण मिले जल का जल हुआ राम, ज्योति

0: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਕਰਿਓ ਗੁਰੂ ਕੀ ਸਾਜੀ ਨਿਵਾਜੀ। ਪਰਮ ਪਿਆਰੀ ਸੱਚਮੁੱਚ ਭਾਗੇ ਹੋ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਸਾਰੀਆਂ ਸੰਗਤਾਂ ਨੂੰ ਅੰਮ੍ਰਿਤ ਵੇਲਾ ਬਖਸ਼ਿਸ਼ ਕੀਤਾ। ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਭਰਦੇ ਹੋਏ ਭਾਵਨ ਪਵਿੱਤਰ ਨਿਤਨੇਮ ਦੀਆਂ ਬਾਣੀਆਂ ਸੁਖਮਨੀ ਸਾਹਿਬ ਜੀ ਦੇ ਪਾਠ ਆਪ ਜੀਆਂ ਨੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕੀਤੇ। ਸਤਿਗੁਰ ਸੱਚੇ ਪਾਤਸ਼ਾਹ ਕਿਰਪਾਲਤਾ ਕਰਨ ਆਪ ਸੰਗਤਾਂ ਹਾਜ਼ਰੀਆਂ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਦਰਗਾਹ ਪ੍ਰਵਾਨ ਕਰਨ। ਇਸੇ ਤਰ੍ਹਾਂ ਆਪ ਜੀ ਗੁਰੂ ਕੇ ਦਰਸ਼ਨ ਕਰਕੇ ਗੁਰੂ ਕੀ ਬਾਣੀ ਸਰਵਣ ਕਰਕੇ ਗੁਰੂ ਕੀਆਂ ਖੁਸ਼ੀਆਂ ਲੈਂਦੇ ਰਹੋ। ਆਉਣ ਸਮਾਂ ਹੋਇਆ ਹੈ ਆਸਾ ਕੀ ਵਾਰ ਦੇ ਕੀਰਤਨ ਦਾ। ਆਸਾ ਕੀ ਵਾਰ ਦਾ ਕੀਰਤਨ ਭਾਈ ਸਾਹਿਬ ਭਾਈ ਰਿਸ਼ਪਾਲ ਸਿੰਘ ਜੀ ਰਾਗੀ ਜਿੱਥੇ ਆਪ ਜੀ ਨੂੰ ਸਰਵਣ ਕਰਵਾਏਗਾ। ਆਓ ਨਾ ਪਾਸੋ ਕੀਰਤਨ ਸਰਵਣ ਕਰੀਏ ਜੀ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

जन्म जन्म की मैल गई, निवरे दूत दुष्ट।

ਬਿਲਕੁਲ ਉਹ ਮਾਰਗ ਨਜ਼ਰ ਨਹੀਂ ਆ ਰਿਹਾ ਜਿਹੜਾ ਮਾਰਗ ਗੁਰੂ ਦੇਵ ਨੇ ਦਰਸਾਇਆ, ਦ੍ਰਿੜ ਕਰਾਇਆ। ਉਸ ਪੱਖੋਂ ਅਸੀਂ ਨੇਤਰਾਂ ਤੋਂ, ਗਿਆਨ ਤੋਂ ਹੀਨੇ, ਸ਼ੂਸ਼ੇ, ਖਾਲੀ, ਗੁਰੂਦੇਵ ਤੇ ਬਚਨ ਵਰਤਦੇ ਅੰਧੇ ਹਾਂ। ਬਿਲਕੁਲ ਹੀ ਨਜ਼ਰ ਨਹੀਂ ਆਉਂਦਾ। ਹਮ ਅੰਧਲੇ ਅੰਧ, ਬਿਖੇ ਬਿਖ ਪਦਾਰਥਾਂ ਦੀ ਜ਼ਹਿਰ, ਰਾਤੇ ਮਸਤ ਹੋਏ ਪਏ। ਇਹ ਸਾਡਾ ਜੀਵਨ ਹੈ ਮੇਰਿਆ ਮਾਲਕਾ, ਅਸੀਂ ਤੇ ਅੰਧੇ ਹੋਏ ਪਏ ਹਾਂ ਮਾਇਆ ਦੇ ਮੋਹ ਵਿੱਚ, ਪਦਾਰਥਾਂ ਦੇ ਮੋਹ ਦੇ ਵਿੱਚ ਅਸੀਂ ਜ਼ਹਿਰ ਦੇ ਵਿੱਚ ਹੀ ਰੱਤੇ ਪਏ ਹਾਂ। ਭਾਵ ਮਸਤਾਂ ਮਗਨਾ। ਤੇ ਫਿਰ ਜਿਹੜਾ ਮਾਰਗ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਆਪ ਨੇ ਚਲਾਇਆ, ਇਸ ਮਾਰਗ ਨੂੰ ਤੇ ਅਸੀਂ ਦੇਖ ਹੀ ਨਹੀਂ ਸਕੇ। ਜਦ ਦੇਖ ਨਹੀਂ ਸਕੇ ਇਹਦੇ ਉੱਤੇ ਤੁਰਾਂਗੇ ਕਿਵੇਂ? ਸਾਡੀ ਸਮਝ ਤੋਂ ਇਹ ਮਾਰਗ ਜਿੱਥੇ ਬਾਹਰ ਹੈ, ਸਾਡੀ ਦ੍ਰਿਸ਼ਟੀ ਤੋਂ ਵੀ ਪਰੇ ਦੂਰ, ਇਹਦੇ ਤੇ ਜੁਲਣ ਚੱਲਣ ਦੇ ਲਈ ਅਸੀਂ ਮਾਲਕਾ ਬਿਲਕੁਲ ਅੰਧੇ ਹਾਂ। ਅੰਧੇ ਅੰਧੇ ਵੀ ਬਹੁਤ ਅੰਧੇ, ਬਹੁਤ ਅੰਧੇ ਤੋਂ ਮੁਰਾਦ ਹੈ ਕੁਛ ਵੀ ਰਾਈ ਮਾਤਰ ਨਜ਼ਰ ਨਹੀਂ ਆ। ਗੁਰੂ ਨਾਨਕ ਸਾਹਿਬ ਨੇ ਜਿਹੜਾ ਮਾਰਗ ਚਲਾਇਆ ਉਹ ਮਾਰਗ ਦਰਅਸਲ ਸਰੀਰ ਦਾ ਨਹੀਂ ਸੀ, ਕਾਇਆ ਦਾ ਨਹੀਂ ਸੀ, ਸੁਰਤੀ ਦਾ ਸੀ। ਸੁਰਤੀ ਕਰਕੇ ਹੀ ਉਸ ਮਾਰਗ ਦੇ ਪਾਂਧੀ ਬਣਿਆ ਜਾ ਸਕਦਾ। ਪਰ ਸਮਾਜ ਔਰ ਦੁਨੀਆਂ ਵਿੱਚ ਐਸਾ ਲੋਕਾਂ ਨੇ ਇਹ ਜਿਹੜੇ ਧਰਤੀ ਤੇ ਮਾਰਗ ਨੇ ਨਾ, ਇਹੀ ਤੈਅ ਕਰਨ ਦਾ ਹੁਨਰ, ਕਲਾ, ਗਿਆਨ, ਸਮਝ, ਸੋਝੀ ਸਾਡੇ ਕੋਲ ਹੈ। ਪਰ ਸੁਰਤੀ ਕਰਕੇ ਮਾਰਗ ਤੇ ਜੁਲਣਾ, ਚੱਲਣਾ, ਜੁੜਨਾ ਇਹ ਸਾਡੀ ਆਦਤ ਨਹੀਂ। ਵੈਸੇ ਵੀ ਸਤਿਗੁਰਾਂ ਨੇ ਤੇ ਹੁਕਮ ਵਿੱਚ ਹੀ ਇਹ ਬਖਸ਼ਿਸ਼ ਕਰ ਦਿੱਤਾ ਤੇ ਗੁਰਦੇਵ ਸਮਝਾਉਂਦੇ ਸੁਰਤ ਪਤਾ ਕਿੱਥੇ ਹੈ ਸਾਡੀ, ਜਿਹਨੇ ਗੁਰੂ ਨਾਨਕ ਦੇ ਮਾਰਗ ਤੇ ਜੁਲਣਾ ਸੀ, ਚੱਲਣਾ ਸੀ। ਗੁਰੂਦੇਵ ਸਮਝਾਉਂਦੇ ਆ ਤੈਨੂੰ ਗੁਰਸਿੱਖਾ ਦੱਸਾਂ ਸੁਰਤ ਕਿੱਥੇ ਫਸੀ ਤੇਰੀ। ਪੰਕਜ ਮੋਹ ਪਗ ਨਹੀਂ ਚੱਲ। ਅਸੀਂ ਬੇਸ਼ੱਕ ਕਹੀਏ ਕਿ ਮੈਂ ਤੇ ਗੁਰੂ ਕੋਲ ਆ ਰਹੇ ਹਾਂ,

ਆਉਣਾ ਅਲੱਗ ਗੱਲ ਹੈ। ਹੁਣ ਇੱਥੇ ਇਹ ਨਾ ਸਮਝ ਬੈਠਣਾ ਫਿਰ ਆਉਣ ਦੀ ਕੋਈ ਆਵਸ਼ਕਤਾ ਜ਼ਰੂਰਤ ਨਹੀਂ। ਨਹੀਂ, ਜਿੰਨਾ ਚਿਰ ਗੁਰੂ ਕੋਲ ਨਹੀਂ ਆਉਂਦੇ ਉਹਨਾਂ ਚਿਰ ਇਹ ਜੀਵਨ ਦੀ ਜਾਂਚ ਸਾਨੂੰ ਆਉਣੀ ਵੀ ਨਹੀਂ ਹੈ, ਗੁਰੂ ਕੋਲ ਹੀ ਮਿਲਣੀ ਹੈ। ਇਸ ਲਈ ਗੁਰੂ ਕੋਲ ਆਉਣਾ ਲਾਜ਼ਮੀ ਹੈ, ਜ਼ਰੂਰੀ ਹੈ। ਪੰਕ ਜਮੋਹ, ਪੰਕ ਕਹਿੰਦੇ ਨੇ ਚਿੱਕੜ ਨੂੰ, ਮੋਹ ਦੇ ਚਿੱਕੜ ਵਿੱਚ ਸਾਹਿਬ ਕਹਿੰਦੇ ਪੰਜਵੇਂ ਪਾਤਸ਼ਾਹ ਤੇਰੀ ਸੁਰਤ ਫਸੀ ਪਈ। ਪੰਕਜ ਮੋਹ, ਪੱਗ ਨਹੀਂ ਚੱਲ, ਤੂੰ ਅਜੇ ਤੱਕ ਇਸ ਰਸਤੇ ਦੇ ਉੱਤੇ ਆਪਣਾ ਇੱਕ ਪੱਗ, ਇੱਕ ਪੈਰ, ਇੱਕ ਚਰਨ, ਇੱਕ ਕਦਮ ਵੀ ਨਹੀਂ ਪਟਿਆ। ਜਿਹੜਾ ਰਾਹ ਗੁਰੂ ਨਾਨਕ ਨੇ ਦੱਸਿਆ ਉਸ ਰਾਹ ਤੇ ਚੱਲਣ ਤੁਰਨ ਲਈ ਅਜੇ ਤੂੰ ਇੱਕ ਕਦਮ ਵੀ ਨਹੀਂ ਪਟਿਆ, ਕਿਉਂਕਿ ਤੇਰੀ ਸੁਰਤ ਜਿਹੜੀ ਏ ਮੋਹ ਦੇ ਚਿੱਕੜ ਦੇ ਵਿੱਚ ਫਸੀ ਪਈ। ਪੰਕਜ ਮੋਹ, ਪੱਗ ਨਹੀਂ ਚੱਲ ਹੈ। ਸਾਹਿਬ ਕਹਿੰਦੇ ਮੈਂ ਤੇ ਜਿੱਧਰ ਦੇਖਦਾ ਸਾਰੀ ਦੁਨੀਆ, ਵਾਕਿਆ ਹੀ ਗੁਰੂ ਰਾਮਦਾਸ ਵੀ ਬਚਨ ਕਰਦੇ ਸੀ, ਬਹੁਤ ਅੰਧੇ ਹਾਂ ਮਾਇਆ ਦੇ ਮੋਹ ਵਿੱਚ, ਜਗਤ ਦੇ ਪਦਾਰਥਾਂ ਦੇ ਜ਼ਹਿਰ ਦੇ ਵਿੱਚ ਹੀ ਅਸੀਂ ਲੋਕ ਮਸਤ ਹੋਏ ਪਏ ਹਾਂ, ਤੇ ਫਿਰ ਕਿਉਂ ਚੱਲ ਰਹੇ ਗੁਰ ਚਾਲੀ, ਕਿਵੇਂ ਚੱਲੀਏ, ਕਿਵੇਂ ਚੱਲ ਸਕਦੇ? ਭਾਵ ਸਾਥੋਂ ਗੁਰੂ ਨਾਨਕ ਦੇ ਦੱਸੇ ਮਾਰਗ ਤੇ ਜੁਲਣਾ ਚੱਲਣਾ ਬੜਾ ਕਠਿਨ ਔਖਾ ਹੀ ਨਹੀਂ, ਅਸੀਂ ਚੱਲ ਹੀ ਨਹੀਂ ਸਕਦੇ। ਭਾਈ ਸਾਹਿਬ ਬਿਆਨ ਕਰਦੇ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਰਾਹ ਕੀ ਹੈ? ਸ਼ਮਾ ਕਰਨਾ, ਅਸਾਂ ਨੇ ਅਗਿਆਨਤਾ ਵਸ ਹੋ ਕੇ ਸੰਸਾਰੀ ਰਸਮੋ ਰਿਵਾਜ ਤੇ ਸੰਸਾਰਕ ਮਰਿਆਦਾ ਦਾ ਇਸਤੇਮਾਲ ਕਰਕੇ ਸਰੀਰਾਂ ਨੂੰ ਹੀ ਪੰਥ ਬਣਾ ਦਿੱਤਾ। ਕਈ ਵਾਰੀ ਆਪਨੇ ਸੁਣਿਆ ਹੋਣਾ ਕਿ ਸਾਰਾ ਪੰਥ ਇੱਕ ਜਗ੍ਹਾ ਤੇ ਇਕੱਠਾ ਹੋਇਆ, ਐਸਾ ਹੁੰਦਾ ਹੀ ਨਹੀਂ। ਪੰਥ ਦਾ ਅਰਥ ਹੈ ਗੁਰੂ ਕੇ ਪਿਆਰਿਓ ਮਾਰਗ, ਰਸਤਾ। ਰਸਤੇ ਸਾਰੇ ਕਿਵੇਂ ਇਕੱਠੇ ਇੱਕ ਜਗ੍ਹਾ ਕਰ ਲਓ? ਦਰਅਸਲ ਸੁਰਤੀ ਦਾ ਮਾਰਗ ਸੀ, ਧਿਆਨ ਦਾ, ਸੁਰਤ ਦਾ। ਇਹਦੇ ਤੇ ਅਸੀਂ ਚੱਲ ਇਸ ਨਹੀਂ ਸਕਦੇ ਕਿ ਸੁਰਤ ਕਰਕੇ ਅਸੀਂ ਅੰਧੇ ਹਾਂ, ਇਸ ਕਾਰਨ ਕਿ ਪਦਾਰਥਾਂ ਦੇ ਜ਼ਹਿਰ ਵਿੱਚ ਸੁਰਤ ਫਸੀ ਮਗਨ ਮਸਤ ਹੈ ਤੇ ਬਹੁਤ ਅੰਧੀ ਹੈ, ਇਹਨੂੰ ਕੁਛ ਵੀ ਨਜ਼ਰ ਨਹੀਂ ਆਉਂਦਾ। ਮਾਇਆ ਤੇ ਜਗਤ ਦੇ ਪਦਾਰਥਾਂ ਤੋਂ ਸਿਵਾ ਇਹਨੂੰ ਕੁਛ ਨਹੀਂ ਦਿਖਾਈ ਦਿੰਦਾ। ਗੁਰੂ ਨਾਨਕ ਸਾਹਿਬ ਜਿਨ੍ਹਾਂ ਨੇ ਮਾਰਗ ਚਲਾਇਆ, ਅੱਜ ਉਹਨਾਂ ਦਾ ਜੋਤੀ ਜੋ ਸਮਾਉਣ ਦਾ ਪੁਰਬ ਹੈ। ਆਓ ਕੁਛ ਅਲਫਾਜ਼ ਸਤਿਗੁਰਾਂ ਦੀ ਉਸਤਤੀ ਦੇ ਲਈ ਕਹਿ ਕੇ ਫਿਰ ਲੜੀਵਾਰ ਸ਼ਬਦ ਜੋ ਅੱਜ ਹੁਕਮ ਹੈ ਉਹਦੀ ਵਿਚਾਰ ਕਰੀਏ। 1539 ਈਸਵੀ ਵਿੱਚ ਸਤੰਬਰ ਦੇ ਮਹੀਨੇ ਵਿੱਚ ਗੁਰੂ ਦੇਵ ਨੇ ਆਪਣਾ ਜਿਹੜਾ ਸਿੰਘਾਸਨ ਕਹਿ ਲਓ ਜਾਂ ਫਿਰ ਆਪਣੀ ਜਿਹੜੀ ਜੋਤ ਸੀ ਨਾ, ਭਾਈ ਲੈਣੇ ਦੇ ਅੰਦਰ ਰੱਖ ਦਿੱਤੀ ਤੇ ਅੰਗ ਨਾਲ ਲਾ ਕੇ ਅੰਗਦ ਬਣਾਇਆ, ਪ੍ਰਕਰਮਾ ਕੀਤੀਆਂ, ਮੱਥਾ ਟੇਕ ਦਿੱਤਾ। ਭਾਵੇਂ ਲੋਕੀ ਕਹਿੰਦੇ ਰਹੇ ਕਿ ਬਾਬਾ ਤੁਸੀਂ ਉਲਟੀ ਗੰਗਾ ਵਹਾ ਦਿੱਤੀ, ਆਪਣੇ ਸੇਵਕ ਦੇ ਚਰਨਾਂ ਤੇ ਸਿਰ ਰੱਖ ਕੇ ਮੱਥਾ ਟੇਕ ਕੇ, ਪਰ ਗੁਰੂਦੇਵ ਨੇ ਜਦ ਇਹ ਕੀਤਾ ਤੋ ਹੈ ਤੇ ਸਮਾਜ ਵਿੱਚ ਆਦਿ ਕਾਲ ਤੋਂ ਉਸ ਵਕਤ ਤੱਕ ਇਹ ਨਵੇਕਲਾ ਤੇ ਉਲਟਾ ਹੀ ਸੀ, ਕਿਉਂਕਿ ਹਮੇਸ਼ਾ ਗੁਰੂ ਦੇ ਚਰਨਾਂ ਤੇ ਸਾਰੇ ਝੁਕਦੇ ਨੇ। ਪਰ ਅੱਜ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਆਪਣੇ ਸੇਵਕ ਭਾਈ ਲੈਣੇ ਦੇ ਚਰਨਾਂ ਤੇ ਨਿਵੇ ਸਿਰ ਰੱਖਿਆ ਹੋਇਆ। ਖੈਰ ਇਹ ਮਾਰਗ ਚਲਾਇਆ ਨਾ ਉਹਨਾਂ ਨੇ,
ਦੁਨੀਆਂ ਜਿਹਨੂੰ ਅੱਜ ਤੱਕ ਨਹੀਂ ਸਮਝ ਸਕੀ, ਹੱਕ ਤੇ ਸੱਚ ਦਾ ਮਾਰਗ, ਸੁਰਤੀ ਦਾ ਮਾਰਗ, ਇਹਨੂੰ ਏਦਾਂ ਹੀ ਸਮਝਿਆ ਜਾ ਸਕਦਾ ਹੈ। ਗੁਰੂ ਕੇ ਪਿਆਰਿਓ, ਗੁਰੂ ਹੈ ਸਾਡਾ ਸ਼ਬਦ। ਇਹ ਵੀ ਭੁਲੇਖਾ ਨਾ ਰੱਖਣਾ ਕਿ ਸ਼ਬਦ ਨੂੰ ਤੇ ਗੁਰਤਾ ਗੱਦੀ ਜਿਹੜੀ ਹੈ ਦਸਵੇਂ ਪਾਤਸ਼ਾਹ ਨੇ ਬਖਸ਼ੀ ਹੈ, ਪਰ ਕਦੇ ਗੁਰਬਾਣੀ ਧਿਆਨ ਨਾਲ ਪੜ੍ਹੀਏ, ਗੁਰੂ ਨਾਨਕ ਸਾਹਿਬ ਖੁਦ ਜਿਨ੍ਹਾਂ ਨੇ ਪੰਥ ਚਲਾਇਆ ਉਹਨਾਂ ਨੇ ਸ਼ਬਦ ਨੂੰ ਗੁਰੂ ਕੀਆ। ਉਹਨਾਂ ਨੇ ਦੱਸਿਆ ਸਰੀਰ ਗੁਰੂ ਨਹੀਂ, ਸ਼ਬਦ ਗੁਰੂ ਹੈ। ਇਹੀ ਵਿਚਾਰ ਸਤਿਗੁਰਾਂ ਦੇ ਮਾਰਗ ਦੀ ਮੈਂ 2-4 ਮਿੰਟ ਆਪ ਦੇ ਲਵਾਂ। ਪਿਆਰਿਓ, ਸਿੱਧਾਂ ਨਾਲ ਗੋਸ਼ਟ ਹੋਈ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਦੀ, ਤੇ ਸਿੱਧਾਂ ਦਾ ਮੁਖੀ ਗੁਰੂ ਹੈ ਸਾਰਿਆਂ ਦਾ ਹੀ, ਜਿਹਦਾ ਨਾਮ ਹੈ ਬਾਣੀ ਵਿੱਚ ਤੇ ਇਤਿਹਾਸ ਵਿੱਚ ਆਇਆ ਗੋਰਖ। ਗੋਰਖ ਸਾਰੇ ਸਿੱਧਾਂ ਜੋਗੀਆਂ ਦਾ ਕੀ ਹੈ? ਗੁਰੂ ਹੈ। ਸਭ ਤੋਂ ਪਹਿਲਾਂ ਸਿੱਧ ਗੋਸ਼ਟ ਜਿਹੜੀ ਹੈ ਨਾ, ਵਿਚਾਰ ਗੋਰਖ ਨੇ ਕੀਤੀ ਗੁਰੂ ਨਾਨਕ ਸਾਹਿਬ ਨਾਲ ਜਦੋਂ ਮੇਲ ਹੋਇਆ ਨਾ, ਤੇ ਮੇਲ ਦੇ ਦਰਮਿਆਨ ਗੋਰਖ ਨੇ ਇੱਕ ਬਚਨ ਬੋਲ ਕਹੇ ਤੇ ਜਿਹਦੇ ਵਿੱਚ ਉਹਨਾਂ ਨੇ ਕੁਝ ਸਵਾਲ ਕੀਤੇ ਨੇ ਗੁਰੂ ਨਾਨਕ ਸਾਹਿਬ ਤੇ। ਪਹਿਲਾ ਸਵਾਲ ਸੀ ਕਵਨ ਮੂਲ, ਧਿਆਨ ਦੇਣਾ, ਕਵਨ ਮਤ ਵੇਲਾ, ਤੇ ਤੀਜਾ ਸਵਾਲ ਸੀ ਤੇਰਾ ਕਵਨ ਗੁਰੂ, ਤੇਰਾ ਗੁਰੂ ਕੌਣ ਹੈ? ਗੁਰੂ ਨਾਨਕ ਸਾਹਿਬ ਨੂੰ ਕਹਿ ਰਿਹਾ ਗੋਰਖ। ਚੌਥਾ ਸੀ ਕਿ ਤੂੰ ਚੇਲਾ ਕਿਦੈ, ਸਿੱਖ ਕਿਦੈ, ਮੁਰੀਦ ਕਿਦੈ? ਜੋ ਤੇਰਾ ਗੁਰੂ ਹੈ ਉਹਦਾ ਪਤਾ ਦੱਸ, ਕੌਣ ਹੈ ਗੁਰੂ, ਤੇ ਤੂੰ ਸਿੱਖ ਕਹਿੰਦਾ ਇਹ ਵੀ ਦੱਸ, ਤੇ ਕਵਨ ਆਰੰਭ, ਕਵਨ ਮਤ ਵੇਲਾ। 4 ਸਵਾਲ ਸੀ। ਹੁਣ ਆ ਬੰਦਾ ਹੁੰਦਾ ਤੇ ਉਹਦੀ ਸਮਝ ਵਿੱਚ ਹੀ ਨਹੀਂ ਸੀ ਆਉਣੇ ਕਿ ਗੋਰਖ ਸਵਾਲ ਕੀ ਕਰ ਰਿਹਾ। ਗੁਰੂ ਨਾਨਕ ਸਾਹਿਬ ਨੇ ਜਵਾਬ ਦਿੱਤਾ, ਭਲਿਓ ਕੀ ਜਵਾਬ ਸੀ? ਮੁਸਕਰਾ ਕੇ ਤਨਕ ਅਨੰਤ ਮੌਜ ਵਿੱਚ, ਰੱਬੀ ਮੌਜ ਵਿੱਚ ਕਹਿਣ ਲੱਗੇ ਗੋਰਖ ਪਵਨ ਆਰੰਭ। ਸਵਾਲ ਇਹ ਹੈ ਕਿ ਆ ਜ਼ਿੰਦਗੀ ਕਿੱਥੋਂ ਸ਼ੁਰੂ ਆਰੰਭ ਹੋਈ ਹੈ? ਇਹ ਜ਼ਿੰਦਗੀ ਜਿਹੜਾ ਜੀਵਨ ਹੈ, ਤੇ ਗੁਰੂ ਬਾਬੇ ਨੇ ਦੱਸਿਆ ਕਿ ਗੋਰਖ ਪਵਨ ਤੋਂ, ਪਵਨ ਕੀ ਹਵਾ, ਸਵਾਸ, ਪ੍ਰਾਣ। ਜਦੋਂ ਮਾਲਕ ਨੇ ਗੁਫਾ ਪਿਆਰ ਦੇ ਵਿੱਚ ਪ੍ਰਾਣ ਟਿਕਾਏ, ਬਸ ਉਦੋਂ ਇਹ ਜੀਵਨ ਆਰੰਭ ਹੋ ਗਿਆ। ਮੈਨੂੰ ਮਾਫ ਕਰ ਦੇਣਾ, ਇਹ ਉਦੋਂ ਦਾ ਹਵਾਲਾ ਪਿਆਰਿਓ ਜਦੋਂ ਅਜੇ ਜਨਮ ਵੀ ਨਹੀਂ ਹੋਇਆ, ਜੀਵਨ ਆਰੰਭ ਹੈ। ਪ੍ਰਾਣ ਚੱਲ ਗਏ, ਇਹ ਬਾਣੀ ਸਿੱਧ ਕਰੀ ਹੈ, ਇਹ ਭੁਲੇਖੇ ਵਿੱਚ ਨਾ ਰਹਿਣਾ। ਪਵਨ ਆਰੰਭ, ਜਦ ਸਵਾਸ ਆਏ ਸਰੀਰ ਅੰਦਰ ਤੇ ਜੀਵਨ ਆਰੰਭ ਹੋ ਗਿਆ, ਪਵਨ ਆਰੰਭ। ਰਹੀ ਗੱਲ ਦੂਜੀ ਕਿ ਆ ਜੀਵਨ ਜਿਹੜਾ ਮਿਲਿਆ ਇਹਦੇ ਵਿੱਚ ਮਤ ਕਿਹਦੇ ਲਈ ਜਾਏ, ਤੇ ਗੁਰੂ ਨਾਨਕ ਸਾਹਿਬ ਬਚਨ ਕਰਦੇ ਬੜੇ ਮਿੱਠੇ, ਕਹਿਣ ਲੱਗੇ ਕੰਮ ਸੀ ਕੰਮ, ਤੇਰੇ ਵਰਗੇ ਨੌ ਟੰਕੀ ਬੰਦੇ ਦੀ ਮਤ ਲੈਣ ਦਾ ਗੋਰਖੇ ਵਕਤ ਨਹੀਂ। ਹੁਣ ਉੱਥੇ ਤੇ ਬੇਅੰਤ ਭਿਆਨਕ ਸ਼ਕਲਾਂ ਨੇ ਇਹਨਾਂ ਦੀਆਂ, ਸਿਰ ਵਿੱਚ ਸੁਭਾਅ ਪਾ ਕੇ, ਤਨ ਤੇ ਸੁਭਾਅ ਮਲ ਕੇ, ਬਹੁਤ ਸਾਰੇ ਸਿੱਧ ਤੇ ਜੋਗੀ ਬੈਠੇ ਨੇ, ਤੇ ਦੂਜੇ ਪਾਸੇ ਬਾਬਾ ਤੇ ਨਾਲ ਇੱਕ ਮਰਦਾਨਾ ਰਬਾਬੀ, ਦੋ ਜਣੇ, ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਲੇਕਿਨ ਜਿੱਥੇ ਸੱਤ ਹੁੰਦਾ ਨਾ ਪਿਆਰੇ ਹੋਏ, ਉੱਥੇ ਡਰ ਭੈ ਨਹੀਂ ਹੁੰਦਾ, ਡਰ ਨਹੀਂ ਹੁੰਦਾ। ਬਾਬੇ ਨੇ ਮਲਕ ਦੇ ਨਹੀਂ ਕਿਹਾ ਗੋਰਖ ਕੰਮ ਸੇ ਕੰਮ,
तेरे वर्गे नौ टंकी दी मत लैण दा ए वेला वकत नहीं है। फिर किदी मत लैण दा वकत है? गुरुदेव बचन कर दे सतगुर मत वेला, किसे सच्चे ते पूरे गुरु दी मत लैण दा ए समा है, वकत है। तीजा सवाल, गुरख पुछ रहा के बालक तेरा गुरु कौन है? गुरु नानक साहब ने सह बचन कर दे गोरख मेरा गुरु जेड़ा ना कोई शरीर नहीं है, शब्द गुरु। कौन गुरु है जी? शब्द। गुरु नानक साहब खुद भी कह रहे ने कि शब्द ही गुरु है। अगे चल, सतगुरु ने भी बचन किया भाई किसे भरम विच भुलेखे विच ना रहना, रब नू लभदे फिरदे हो ते इधर उधर जाण दी लोड़ नहीं। आओ दसा रब दा पता मैं तुहानूं, रब किथे है ते केड़ा रब है जिन्हों मिलना ही पाउणा ही। साहिबां ने बाणी च दस दिता शब्द गुरु ही नहीं, बाणी गुरु ही नहीं, बाणी ही रब है। वाह।

ਤੂੰ ਚੇਲਾ ਸ਼ਿਸ਼ ਮੁਰੀਦ ਕਿਹਦਾ ਧਿਆਨ ਦੇਣਾ ਕਿ ਬੜਾ ਜ਼ਰੂਰੀ ਹੈ ਕਹਿਣਾ ਅੱਜ ਸਾਹਿਬ ਸਮਝਾਉਂਦੇ ਭਾਈ ਮੈਂ ਸ਼ਬਦ ਗੁਰੂ ਦਾ ਹੀ ਸ਼ਿਸ਼ ਹਾਂ ਮੁਰੀਦ ਹਾਂ ਜਦ ਮੇਰਾ ਗੁਰੂ ਸ਼ਬਦ ਹੈ ਤੇ ਮੈਂ ਸ਼ਬਦ ਦਾ ਕੀ ਹਾਂ ਸਿੱਖ ਹਾਂ ਹੁਣ ਜਰਾ ਧਿਆਨ ਮਾਰੋ ਸਾਰੇ ਕੌਮ ਵੱਲ ਸਿੱਖਾਂ ਵੱਲ ਗੁਰੂ ਦਾ ਗੁਰੂ ਵੀ ਪਿਆਰੇ ਉਹ ਸ਼ਬਦ ਹੈ ਤੇ ਸਿੱਖ ਦਾ ਵੀ ਗੁਰੂ ਸ਼ਬਦ ਹੈ ਸ਼ਬਦ ਗੁਰੂ ਉਹ ਹੈ ਗੁਰਬਾਣੀ ਗੁਰੂ ਕੇ ਪਿਆਰੇ ਹੋ ਜੋ ਗੁਰੂ ਦਾ ਵੀ ਸ਼ਬਦ ਗੁਰੂ ਹੈ ਤੇ ਸਿੱਖ ਦਾ ਵੀ ਗੁਰੂ ਸ਼ਬਦ ਹੀ ਹੈ ਹੁਣ ਇੱਕ ਹੋਰ ਬੇਨਤੀ ਕਰਕੇ ਮੈਂ ਅੱਖਰੀ ਅਰਥੀ ਹੁਕਮ ਦੇ ਕਰ ਸਕਾਂਗਾ ਸਹਿਬ ਸਮਝਾਉਂਦੇ ਕਿ ਅਸਲ ਵਿੱਚ ਸਿੱਖ ਵੀ ਸਰੀਰ ਦਾ ਨਾਮ ਨਹੀਂ ਹੈ ਤੇ ਗੁਰੂ ਵੀ ਕਿਸੇ ਸਰੀਰ ਦਾ ਨਾਮ ਨਹੀਂ ਹੈ ਕਿ ਸਾਨੂੰ ਕਦੇ ਭਰਮ ਦੂਰ ਕਰਨ ਲਈ ਕੁਝ ਸੁਣਨ ਲਈ ਐਸਾ ਮਿਲਿਆ ਨਹੀਂ ਅਸਲ ਵਿੱਚ ਸਾਹਿਬਾਂ ਬਚਨ ਕੀਤਾ ਸ਼ਬਦ ਗੁਰੂ ਸੁਰਤ ਧੁਨ ਚੇਲਾ ਧੁਨ ਲਫ਼ਜ਼ ਦਾ ਮਤਲਬ ਹੈ ਜਿਹੜੀ ਸੁਰਤ ਮੇਰੀ ਸ਼ਬਦ ਨਾਲ ਜੁੜ ਗਈ ਹੈ ਨਾ ਇਹ ਸਿੱਖ ਹੈ ਜੁੜੀ ਹੋਈ ਸੁਰਤੀ ਦਾ ਨਾਮ ਹੀ ਸਿੱਖ ਹੈ ਪਿਆਰਿਓ ਐਸੇ ਸਤਿਗੁਰੂ ਦੀਨ ਦਿਆਲ ਜਿਨ੍ਹਾਂ ਨੇ ਦੁਨੀਆਂ ਨੂੰ ਉਹ ਨਵੇਕਲਾ ਮਾਰਗ ਪੰਥ ਦਰਸਾਇਆ ਅੱਜ ਇਸ ਪੰਥ ਦੇ ਪੰਥੀ ਅੱਜ ਦੇ ਦਿਨ ਕਰਤਾਰਪੁਰ ਦੀ ਧਰਤੀ ਤੇ ਜਿਨ੍ਹਾਂ ਨੇ ਆਪਣਾ ਸਰੀਰ ਦਾ ਇਹ ਚੋਲਾ ਛੱਡਿਆ ਅੱਜ ਗੁਰੂ ਪੰਥ ਵਿੱਚ ਕਹਿ ਲਓ ਗੁਰੂ ਕੌਮ ਵਿੱਚ ਕਹਿ ਲਓ ਗੁਰੂ ਦੇ ਘਰਾਂ ਵਿੱਚ ਕਹਿ ਲਓ ਸਤਿਗੁਰਾਂ ਦਾ ਜੋਤੀ ਜੋਤ ਪੁਰਬ ਮਨਾਇਆ ਜਾ ਰਿਹਾ ਹੈ ਦੂਜਾ ਬਚਨ ਹੈ ਸਤਿਗੁਰਾਂ ਦਾ ਸਤਿਗੁਰ ਦਇਆ ਕਰੇ ਸੁਖ ਦਾਤਾ ਸਾਰੇ ਸੁਖ ਦੇਣ ਵਾਲਾ ਸਤਿਗੁਰੂ ਹੀ ਦਇਆ ਕਿਰਪਾ ਕਰੇ ਅਸੀਂ ਤੇ ਅੰਧੇ ਹਾਂ ਮਾਇਆ ਤੇ ਪਦਾਰਥਾਂ ਦੀ ਬਿਖ ਜ਼ਹਿਰ ਦੇ ਵਿੱਚ ਮਸਤ ਹੋਏ ਪਏ ਹਾਂ ਹਮ ਲਾਵੇ ਆਪਣ ਪਾਲੀ ਗੁਰੂ ਕਿਰਪਾ ਕਰਕੇ ਸਾਨੂੰ ਆਪਣੇ ਲੜ ਲਾ ਲਵੇ ਤਾਂ ਹੀ ਅਸੀਂ ਇਹ ਕੁਝ ਸਮਝ ਪਾਵਾਂਗੇ ਗੁਰਸਿੱਖ ਮੀਤ ਚਲੋ ਗੁਰ ਚਾਲੀ ਹੇ ਗੁਰੂ ਸਿੱਖੋ ਮਿੱਤਰੋ ਉਸ ਮਾਰਗ ਤੇ ਚਲੋ ਜਿਹੜੇ ਮਾਰਗ ਤੇ ਚੱਲਣ ਲਈ ਤੁਰਨ ਲਈ ਗੁਰੂ ਨੇ

0: हुक्म कीत। पर मैं फिर बेनती करांगा, ओ मार्ग सुरती दा है, किवें चलांगे उहदे उत्ते, जो गुर कह सोई फल मनो। जो गुरु ने कहा कि रब्बी सिफ सलाह करया कर, यही काम करन दे विच की है साडा भला है, अपना भला एदे विच ही जानो समझो। सतगुरु समझाउंदे ने कि सतगुरु दया करे सुख दाता, हम लावै आपन पाली, गुर सिख मीत चलो गुर चाली, जो गुर कहे सोई भल मानो, हर हर कथा निराली। रब दियां कथा जड़िया ने ना, गल्लां जड़िया ने, ओ निरालापन पैदा कर दियां ने जिंदगी दे विच। ते तां निरालापन पैदा हुंदा है जदों सारे सुख देन वाले सतगुरु आप खुद ही जीव ते दया करन। सतगुरु रहाओ मरकजी भाव तो अगे बचन कर दे, हर के संत सुनो जन पाई, गुर शिव हो बेग बेगाली। हे रब दे साधक संत जनो, भरावो सुनो, गुर सेवो, छेती करो गुरु दी शरण पैजो, देर ना करो बेग दार थे छेती। बेगाली दा मतलब है बहुत छेती, छेती छेती तत्काल गुरु दी शरण पै जाओ। गुरु दी शरण पै के करना की है, सतगुर से खर्च हर बंदो, गुरु दे शरणा विच आके, गुरु शरण विच पै के परमात्मा दे नाम दी खर्ची पल्ले बन लो। ते ए खर्च पल्ले बनन दे लई टाल मटोले ना करने, मत जानो मता जानो के काम कल कर लांगे, अज कर लांगे, ए कलू ए भाई, नहीं नहीं नहीं, टाल मटोले ना करो, तत्काल भज के गुरु दी शरण पवो छेती, अते गुरु दे चरणा दा सेवन करके, निरंकार दा चिंतन करके, रब दे नाम दी खर्ची पल्ले बन लो। हर के संत जपो हर जपना, हर संत चले हर नाली। रब दे प्यारे जड़े ने ना, ओ रब दे नाम नु जपन ले यतनशील आंदे, जपना चाहुंदे ने रब नु दम दम नल हर सा नल। ते जिन्हां दी एकांका इच्छा बन जांदी गुरु के प्यारे, ओ रब दे प्यारे जिहड़े ने चलने हर नल ली, रब दी रजा विच उहनां नू चलना आ जांदा है, चलदे ने फिर। जिन हर जपिया, जिन्हें परमात्मा दा गुरु उपदेश राही नाम जपिया, से हर होए, ओ रब दा ही रूप हो गए, हर मिले अकेल के लाली। सारी दुनिया दे केल चौज चौज तमाशे करन वाला पार ब्रह्म केल के लाली उना नू प्रभु मिल जांदा। हर हर जपन जप लोच लोचानी, रब नू जपन लई उना दे अंदर कंखा इच्छा तमन्ना बन दी है। फिर ओ अरदास कर देने के, हे बन वाली प्रभु किरपा कर, ताके असी इस तांग दे मुताबक तेरा नाम, तेरी सिफतो सलाह, तेरा नाम जप सकिए। आखरी बचन, जिस विच धन गुरु रामदास सच्चे पातशाह कृपा करदे हन, जन नानक संगत साध हर मेलो, हम साध जन पग रली। दास नानक की बेनती करदा है कि हे प्रभु मैनु अपनी संगत विच मेल लै, मैनु अपनी संगत विच मिला लै, ते तेरी संगत विच मिलके मैं की चाहना, मेरी मंग की है, मेरी कांखा इच्छा की है। धन गुरु रामदास महाराज बचन कर दे नहीं कि मेरी इच्छा ये है कि हम असी साध जना पगराली, इस दर ते संगत विच जुड़न वाले तेरे जड़े प्यारे ने, प्रेमी हन, ਉਹਨਾਂ ਦੇ ਚਰਨਾਂ ਦੀ ਧੂੜ। ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ। ਸੰਗਤ ਵਿੱਚ ਆ ਕੇ ਅਸੀਂ ਇਹੀ ਕਰਦੇ ਹਾਂ, ਜਪਦੇ ਹਾਂ, ਜਪਾਉਂਦੇ ਹਾਂ। ਤੇ ਜਿਹੜੇ ਜਪਦੇ ਨੇ ਜਪਾਉਂਦੇ ਨੇ ਕਰਤੇ ਨੂੰ, ਉਹਨਾਂ ਦੇ ਚਰਨਾਂ ਦੀ ਧੂੜ ਹੀ ਮੰਗੀ ਗਈ ਹੈ, ਉਹਨਾਂ ਸੇਵਕਾਂ ਦੇ ਚਰਨਾਂ ਦੀ ਧੂੜ। ਉਹ ਵੀ ਸੰਗਤ ਵਿੱਚ ਮਿਲ ਕੇ, ਜਨ ਨਾਨਕ ਸੰਗਤ ਸਾਧ ਹਰ ਮੇਲੋ, ਸਾਧ ਸੰਗਤ ਵਿੱਚ ਮਿਲ ਲਓ ਤੇ ਮਿਲਾ ਕੇ ਮੇਰੀ ਇਹ ਇੱਛਾ ਪੂਰੀ ਕਰ ਦੋ, ਮੈਨੂੰ ਆਪਣੇ ਸਾਧ ਜਨ ਭਲੇ ਪੁਰਸ਼ਾਂ ਦੇ ਚਰਨਾਂ ਦੀ ਧੂੜ ਮਿਲਦੀ ਰਹੇ। ਮਨ ਵਿਰਤੀਆਂ ਇਕਾਗਰ ਕਰਕੇ ਅੱਜ ਦੇ ਪਾਵਨ ਹੁਕਮ ਦੀ ਤੇ ਬਹੁਤ ਹੀ ਸੰਖੇਪ, ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਜੋਤੀ ਜੋਤ ਪੁਰਬ ਸੰਬੰਧੀ ਵਿਚਾਰਾਂ ਸਰਵਨ ਕੀਤੀਆਂ। ਭੁੱਲਾਂ ਚੁੱਕਾਂ ਦੀ ਦਾਸ ਨੂੰ ਖਿਮਾ ਕਰ ਦੇਣੀ। ਰਾਮ ਕਲੀ ਮਹੱਲਾ ਤੀਜਾ, ਆਨੰਦ ਇੱਕੋ ਓਂਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਧਾਈਆਂ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣੇ ਆਈਆਂ। ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿੰਨੀ ਵਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁੱਖ ਸਭ ਵਿਸਾਰਨਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨਾ। ਸਭਨਾ ਗੱਲਾਂ ਸਮਰੱਥ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰ ਤੇਰਾ। ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗੁਆਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੂਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿਟੋਂ। ਜਿਸ ਦੀਆਂ ਏ ਵੜੇ ਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਤਿਤ ਘਰ ਸੁਭਾਗੇ। ਘਰ ਸੁਹਾਗੇ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ। ਪੰਚ ਦੂਤ ਦੁਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕਹੋ, ਸੇ ਨਾਮ ਹਰ ਕਹਿ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ, ਦੁਖ ਰੋਗ ਸੰਤਾਪੀ ਉਤਰੇ। ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ। ਪੂਰੇ ਗੁਰ ਤੇ ਜਾਣੀ, ਸੁਨਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਗੇ। ਵਾਜੇ ਅਨਹਦ ਤੂਰੇ, ਸੁਣਤੇ ਪੁਨੀਤ ਕਹਤੇ ਪਵਿੱਤ। ਸਤਿਗੁਰ ਰਹਿਆ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ। ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰਦਾਸ ਜਿਉ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਕ।

साहिब जी के दर्शन निशनार चमकिया झंडे मंगे जुगो जुग अटल धर्म का जयकार बोलो जी। सिखां दा मरनेवा मत उची मत पत का रखा आप वाहिगुरु हे अकाल पुरख अपने पंथ दे सदा सहाय दातार जियो। श्री ननकाणा साहिब ते होर गुरुद्वारा गुरधामा जिन्हां तों पंथ नूं विछोड़िया गया खुले दर्शन दीदार सेवा संभाल दा दान प्यारे खालसा जी नूं बख्शियो ए नमाण्यो के मान नताण्यो के ता न्योटिया दियो सच्चे पिता वाहिगुरु। तन तन तन साहिब श्री गुरु ग्रंथ साहिब महाराज जीओ दोए कर जोड़ करूं अरदास तुद भावे ता आने रास। महाराज जी आप जी दे चरणा च अरदास बेनती आप जी दी महान बख्शिश होई। अमृत वेले आप जी ने अपने तख्ता ते प्रकाशमान होके संगत नूं दर्शन दिदारे बख्श के निहाल कीता। अमृत वेले पावन हजूरी अंदर दीवान सजाए गए सजे हुए दीवाना विच संपूर्ण आसा की वार दे शब्द कीर्तन होए। उपरंत आए दे हुक्मनामे दियां विचारां होईयां छे पौड़ियां आनंद साहिब दे जाप होए। महाराज जी ओ समुची सेवा निभाउंदिआं बाणी पढ़दिआं कीर्तन करदिआं विचारां करदिआं आप जी दी सेवा संभाल करदिआं होईयां बेअंत ਬੇਅੰਤ ਭੁੱਲਾਂ ਬਖਸ਼ ਦੇਣੀਆਂ ਜੀ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ ਸ਼ੁੱਧ ਗੁਰਬਾਣੀ ਗਾਇਨ ਕਰਨ ਦਾ ਬਲ ਉਦਮ ਬਖਸ਼ਿਸ਼ ਕਰਨਾ ਜੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ ਤੇ ਵਸਾਉਣਾ ਆਈਆਂ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਸਭਨਾਂ ਦੀਆਂ ਤਿਲ ਹੁਲ ਪਿਟਾਵਾਂ ਦਰ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰਵ ਕਰੋ ਨਾਮਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗੋ ਕੇ ਸਹਾਇਤਾ ਕਰਨੀ। ਮਹਾਰਾਜ ਜੀਓ ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾ ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ ਦਿਨ ਦੁਨੀਆਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀਓ ਸੰਨ 1539 ਈਸਵੀ ਦੇ ਵਿੱਚ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਆਪ ਜੀ ਨੇ ਇਸ ਦਿਨ ਜੋਤੀ ਜੋਤ ਸਮਾਉਣਾ ਕੀਤਾ। ਮਹਾਰਾਜ ਜੀ ਪ੍ਰਭੂ ਪਿਆਨਾ ਕੀਤਾ ਆਪ ਜੀ ਦਾ ਇਹ ਪ੍ਰਭੂ ਪਿਆਨਾ ਦਿਵਸ ਜੋਤੀ ਜੋਤ ਦਿਹਾੜਾ ਸਿੱਖ ਗੁਰਦੁਆਰਾ ਸੈਨ ਹੋਜੇ ਦੀਆਂ ਸਮੂਹ ਸੰਗਤਾਂ ਵੱਲੋਂ ਬੜੇ ਪਿਆਰ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ। ਬੇਅੰਤ ਸੰਗਤਾਂ ਨੇ ਤਨ ਮਨ ਧਨ ਦੇ ਨਾਲ ਸੇਵਾਵਾਂ ਕੀਤੀਆਂ ਆਪ ਜੀ ਦੇ ਦਰ ਦੀਆਂ ਹਾਜ਼ਰੀਆਂ ਭਰੀਆਂ। ਕਿਰਪਾ ਕਰਨੀ ਮਹਾਰਾਜ ਜੀ ਸਾਰੀਆਂ ਸੰਗਤਾਂ ਦੀਆਂ ਹਾਜ਼ਰੀਆਂ ਸਾਰੀਆਂ ਸੰਗਤਾਂ ਦੀਆਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਦਰੋਂ ਘਰੋਂ ਨਾਮ ਦਾਨ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਅੰਗ ਸੰਗ ਹੋ ਕੇ ਸਹਾਇਤਾ ਕਰਨੀ ਨਿਤਨੇ ਬਾਣੀ ਦੀਆਂ ਦਾਤਾਂ ਨਾਮ ਸਿਮਰਨ ਦੀਆਂ ਦਾਤਾਂ ਨਾਲ ਨਿਵਾਜਣਾ ਜੀਓ ਦੇਸ਼ਾਂ ਵਿਦੇਸ਼ਾਂ ਵਿੱਚ ਰੱਖਿਆ ਬਖਸ਼ਿਸ਼ ਕਰਨੀ। ਮਹਾਰਾਜ ਜੀ ਆਪ ਜੀ ਦੇ ਦਰ ਘਰ ਦੇ ਸੇਵ ਭਾਈ ਮਹਿੰਦਰ ਸਿੰਘ ਬਾਜਵਾ ਦੀ ਦੇਹ ਰੂਪਤਾ ਵਾਸਤੇ ਅਰਦਾਸ ਬੇਨਤੀ ਕਿਰਪਾ ਕਰਨੀ ਸੇਵਕਾਂ ਨੂੰ ਤੰਦਰੁਸਤੀਆਂ ਪ੍ਰਦਾਨ ਕਰਨੀਆਂ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਜੀ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪਵਿੱਤਰ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰੇ ਦਰ ਪ੍ਰਵਾਨ ਵੇ ਪ੍ਰਵਾਨ ਆ ਪ੍ਰਸ਼ਾਦ ਸੰਗਤ ਵਿੱਚ ਵਰਤੇ ਜੋਸ਼ ਕਿਆਵ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ। ਕਿਰਪਾ ਕਰੋ ਮਹਾਰਾਜ ਜੀ ਪਾਵਨ ਪਵਿੱਤਰ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਕਿਰਤਾਰਥ ਕਰੋ ਅਤੇ ਚੱਲ ਰਹੇ ਲੜੀਵਾਰ ਸਹਿਜ ਪਾਠ ਕਰਨ ਦੀ ਆਗਿਆ ਬਖਸ਼ਿਸ਼ ਕਰੋ ਜੀ। ਸੇ ਗੁਰਮੁਖ ਪਿਆਰੇ ਮਿਲਣਾ ਜਿੰਨਾ ਮਿਲਿਆ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਅਗਿਆ ਭਈ ਅਕਾਲ ਕੀ, ਤਵੇ ਚਲਾਇਓ ਸਭ ਸੇ ਖਨ ਕੋ।

ਵਾਹਿਗੁਰੂ ਜੀ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੈ ਸਮਾਹਿ ਸੂਰਜ ਕਿਰਣ ਮਿਲੇ ਜਲ ਕਾ ਜਲ ਹੁਆ ਰਾਮ ਜੋਤੀ ਜੋਤ ਰਲੀ ਸੰਪੂਰਨ ਥੀ ਆਰਾਮ ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ।

ਕਿਉਂ ਚਾਲ ਹੈ ਗੁਰ ਚਾਲੀ ਸਤਿਗੁਰ ਦਇਆ ਕਰੇ ਸੁਖਦਾਤਾ

ਕਿਉਂ ਚਾਲ ਹੈ ਗੁਰ ਚਾਲੀਏ ਸਤਿਗੁਰ ਦਇਆ ਕਰੇ ਸੁਖਦਾਤਾ ਹਮ ਲਾਵੇ ਆਪਨ ਪਾਲੀ।

हर हर कथा निराली रहा हर के संत सुनो।

हर मिलिया केल केला ली, हर हर जपन जप लोच लुचनी, हर कृपा कर बन

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਸਤ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਰਹਿਮਤ ਹੋਈ। ਅੰਮ੍ਰਿਤ ਵੇਲਾ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤਾ ਹੈ। ਤੁਸੀਂ ਬੜੇ ਪਿਆਰ ਸਤਿਕਾਰ ਭਾਵਨਾ ਦੇ ਨਾਲ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਸੰਪੂਰਨ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ, ਉਪਰੰਤ ਆਪ ਦੇ ਹੁਕਮਨਾਮੇ ਦੀਆਂ ਵਿਚਾਰਾਂ ਸਰਵਣ ਕੀਤੀਆਂ, ਅਰਦਾਸ ਵਿੱਚ ਸ਼ਾਮਲ ਹੋਏ ਹੋ, ਪਾਵਨ ਪਵਿੱਤਰ ਹੁਕਮਨਾਮਾ ਸਰਵਣ ਕੀਤਾ। ਸਤਿਗੁਰ ਕਿਰਪਾ ਕਰਨ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜੇ ਰਹੀਏ। ਬੇਨਤੀ ਹੈ, ਗੁਰੂ ਘਰ ਦੀਆਂ ਦੋ ਬਿਲਡਿੰਗਾਂ ਨੌਰਥ ਹਾਲ ਐਂਡ ਸਾਊਥ ਹਾਲ ਬਣ ਰਹੀਆਂ ਨੇ। ਆਪ ਸੰਗਤਾਂ ਵੱਧ ਚੜ੍ਹ ਕੇ ਸੇਵਾ ਕਰ ਰਹੇ ਹੋ, ਹੋਰ ਵੀ ਆਪ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ, ਜਿਨ੍ਹਾਂ ਨੇ ਹਾਲੇ ਤੱਕ ਹਿੱਸਾ ਨਹੀਂ ਪਾਇਆ, ਜ਼ਰੂਰ ਦਸਵੰਧ ਦੀ ਮਾਇਆ ਕੱਢ ਕੇ ਗੁਰੂ ਘਰ ਦੇ ਵਿੱਚ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਲੀਜੀਏ। ਦੂਸਰਾ, ਅੱਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਮਹਾਰਾਜ ਜੀ ਦਾ ਜੋਤੀ ਜੋਤ ਦਿਵਸ ਹੈ। ਆਪ ਸੰਗਤਾਂ ਦੇ ਸਹਿਯੋਗ ਨਾਲ ਇੱਥੇ ਮਨਾਇਆ ਜਾ ਰਿਹਾ। ਜ਼ਰੂਰ ਸਮਾਂ ਕੱਢ ਕੇ ਗੁਰੂ ਦੀ ਗੋਦ ਵਿੱਚ ਬੈਠ ਕੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਾਂ ਰਹਿਮਤਾਂ ਦੇ ਪਾਤਰ ਬਣੀਏ ਜੀਓ। 9 ਅਕਤੂਬਰ ਨੂੰ ਸ਼ਹੀਦੀ ਭਾਈ ਸੁਖਦੇਵ ਸਿੰਘ ਸੁੱਖਾ ਐਂਡ ਭਾਈ ਹਰਜਿੰਦਰ ਸਿੰਘ ਜਿੰਦਾ ਦੀ ਮਨਾਈ ਜਾ ਰਹੀ ਹੈ। 10 ਅਕਤੂਬਰ ਨੂੰ ਜਨਮ ਦਿਨ ਭਾਈ ਤਾਰੂ ਸਿੰਘ ਜੀ ਦਾ ਮਨਾਇਆ ਜਾ ਰਿਹਾ। 18 ਅਕਤੂਬਰ ਨੂੰ ਗੁਰਬਾਣੀ ਕੰਠ ਮੁਕਾਬਲੇ ਜੋ ਸਟੋਕਟਨ ਗੁਰੂ ਘਰ ਦੇ ਵਿੱਚ ਹੋ ਰਹੇ ਨੇ, ਜਿਨ੍ਹਾਂ ਦਾ ਸਮਾਂ ਹੈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮੀ 5 ਵਜੇ ਤੱਕ, ਜਿਨ੍ਹਾਂ ਨੇ ਹਿੱਸਾ ਲੈਣਾ ਹੋਵੇ ਹਿੱਸਾ ਲੈ ਸਕਦੇ ਨੇ। 23 ਅਕਤੂਬਰ ਨੂੰ ਜਨਮ ਦਿਨ ਬਾਬਾ ਬੁੱਢਾ ਸਾਹਿਬ ਜੀ ਦਾ ਆ ਰਿਹਾ। 27 ਅਕਤੂਬਰ ਨੂੰ ਧੰਨ ਤੇਰਸ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਆ ਰਿਹਾ। ਇਹ ਸਾਰੇ ਦਿਹਾੜੇ ਆਪ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਗੁਰੂ ਘਰ ਦੇ ਵਿੱਚ ਮਨਾਏ ਜਾਣਗੇ, ਜ਼ਰੂਰ ਸਹਿਯੋਗ ਬਖਸ਼ਿਸ਼ ਕਰਨਾ ਜੀਓ। ਦੂਸਰੀ ਬੇਨਤੀ ਹੈ, ਜੋ ਗੁਰੂ ਘਰ ਦੇ ਵਿੱਚ ਜਪਜੀ ਸਾਹਿਬ ਦੀ ਲੜੀਵਾਰ ਕਥਾ ਚੱਲ ਰਹੀ ਹੈ, ਸ਼ਾਮ ਦੇ ਸਮੇਂ ਵੀ ਐਤਵਾਰ ਵਾਲੇ ਦਿਨ ਵੀ ਹੁੰਦੀ ਹੈ, ਆਪ ਸੰਗਤਾਂ ਜ਼ਰੂਰ ਲਾਭ ਉਠਾਓ ਜੀਓ। ਹੋਰ ਗੁਰੂ ਘਰ ਦੇ ਪ੍ਰੋਗਰਾਮਾਂ ਦੀ ਜਾਣਕਾਰੀ ਲੈਣ ਵਾਸਤੇ ਤੁਸੀਂ ਸਾਡੇ ਗੁਰੂ ਘਰ ਦੇ ਸਕੱਤਰ ਸਾਹਿਬ ਸਰਦਾਰ ਰਾਜਿੰਦਰ ਸਿੰਘ ਜੀ ਮੰਗਰ ਸਾਹਿਬ ਹੋਣਾ ਨਾਲ ਸੰਪਰਕ ਕਰ ਸਕਦੇ ਹੋ। ਉਹਨਾਂ ਦਾ ਫੋਨ ਨੰਬਰ ਹੈ 4087124145 ਤੇ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ। ਆਓ ਜੋ ਸਰਬੱਤ ਦੇ ਭਲੇ ਵਾਸਤੇ ਲੜੀਵਾਰ ਸਹਿਜ ਪਾਠ ਚੱਲ ਰਹੇ ਨੇ, ਸਤਿਕਾਰਯੋਗ ਭਾਈ ਸਾਹਿਬ ਭਾਈ ਨਵਨੀਤ ਸਿੰਘ ਜੀ ਪਹੁੰਚ ਚੁੱਕੇ ਨੇ, ਉਹਨਾਂ ਦੀ ਰਸਨਾ ਤੋਂ 10 ਵਜੇ ਤੱਕ ਸਹਿਜ ਪਾਠ ਸਰਵਣ ਕਰਾਂਗੇ। 10 ਤੋਂ 11 ਵਜੇ ਤੱਕ ਸਪੈਸ਼ਲ ਕੀਰਤਨ ਅੱਜ ਮਹਾਰਾਜ ਜੀ ਦੇ ਜੋਤੀ ਜੋਤ ਦਿਹਾੜੇ ਨੂੰ ਸਮਰਪਿਤ ਹੋ ਰਿਹਾ, ਜਿਹੜਾ ਕੀਰਤਨ ਕਰਨਗੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਦਾ ਜਥਾ। 11 ਵਜੇ ਤੱਕ ਦੀਵਾਨ ਸਜਣਗੇ, ਜ਼ਰੂਰ ਸਮਾਂ ਕੱਢ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ, ਗੁਰੂ ਕੇ ਲੰਗਰ ਚਾਰਨ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਸਮਾਂ ਹੋਇਆ ਅੰਮ੍ਰਿਤ ਬਾਣੀ ਦੇ ਸ੍ਰੀ ਸਹਿਜ ਪਾਠ ਦਾ। ਸੋ ਪਾਵਨ ਅੰਗ 1300 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋਣੇ ਹਨ। ਪਿਆਰ ਸਹਿਤ ਆਪ ਜੀਆਂ ਨੇ ਹਾਜ਼ਰੀਆਂ ਭਰਨੀਆਂ ਹਨ। ਪਾਵਨ ਅੰਗ 1300 ਤੋਂ ਅੱਜ ਦੇ ਸ੍ਰੀ ਸਹਿਜ ਪਾਠ ਪ੍ਰਾਰੰਭ ਹੋ ਰਹੇ ਹਨ ਜੀ।

ਭਾਉ ਨਹਿ ਤ੍ਰਿਪਤਾਨੂ ਰਾਜ ਜੋਬਨ ਧਨ ਬਹੁਰ ਬਹੁਰ ਫਿਰ ਧਾਇਆ ਸੁਖ ਪਾਇਆ ਤ੍ਰਿਸ਼ਨਾ ਸਭ ਬੁਝੀ ਹੈ ਸ਼ਾਂਤ ਪਾਈ ਗੁਣ ਗਾਇਆ।

ਗਰਤ ਘੂਰ ਅੰਧ ਤੇ ਕਾਢਹੋ, ਪ੍ਰਭ ਨਾਨਕ ਨਦਰ ਨਿਹਾਰ। ਕਾਨੜਾ ਮਹੱਲਾ ਪੰਜਵਾਂ, ਘਰ ਚੌਥਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਾਰਾਇਣ ਨਰਪਤ ਨਮਸਕਾਰੈ, ਐਸੇ ਗੁਰ ਕਉ ਬਲ ਬਲ ਜਾਈਐ, ਆਪ ਮੁਖ

ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜੋ ਨਾਮ ਅਰਾਧ ਗੁਰ ਸਤਿਗੁਰ ਚਰਨੀ ਲਾਗ

ਅਜ ਮੋਹ ਭਰਮ ਸਗਲ ਅਭਿਮਾਨ ਕਾਨੜਾ ਮਹੱਲਾ ਪੰਜਵਾਂ ਪ੍ਰਭ ਰਹਿਣ ਮਲਣ ਦਹਿਨ ਲਹਿਨ ਗੁਰ ਮਿਲੇ ਆਨ ਨਹੀਂ ਉਪਾਊ ਰਹਾਉ ਤਟਨ ਖਟਨ ਜਟਨ ਹੋਮਨ ਨਾਹੀ ਡੰਡ ਧਾਰ ਸੁਆਉ ਜਤਨ ਭਾਂਤਨ ਤਪਨ ਭ੍ਰਮਨ ਅਨਿਕ ਕਥਨ ਕਥਤੇ

ਪਾਉ। ਕਹਿਣ ਭਵਨ ਨਾਹੀ ਪਾਇਓ ਪਾਇਓ, ਅਨਿਕ ਉਕਤ ਚਤੁਰਾਈ, ਜਤਨ ਜਤਨ ਅਨਿਕ ਉਪਾਵਰੇ, ਤੋ ਮਿਲਿਓ ਜੋ ਕਿਰਪਾਈ।

ਪੰਜਵਾਂ ਕਰਤ ਕਰਤ ਚਰਚ ਚਰਚ ਚਰਚਰੀ ਯੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ।

ਜਿਉਂ ਭਾਵੈ ਤਿਵੈ ਚਲਾਵੈ ਗੂ। ਕਾਨੜਾ ਮਹੱਲਾ ਚੌਥਾ। ਜਪ ਮਨ ਹਰ ਹਰ ਨਾਮ ਤਰਾਵੈ ਗੂ, ਜੋ ਜੋ ਜਪੈ ਸੋਈ ਗਤ ਪਾਵੈ।

ਗੁਰ ਕੀ ਸਾਜੀ ਨਵਾਜੀ ਸਤ ਸੰਗਤ ਜੀ ਦੱਸ ਰਿਹਾ ਪਾਸੋਂ ਕੀਰਤਨ ਹਾਜ਼ਰੀ ਭਰਦੇ ਹਾਂ, ਬਾਣੀ ਪੜ੍ਹਦੇ ਹਾਂ। ਇੱਕ ਨਹੀਂ ਬੇਅੰਤ ਗਲਤੀਆਂ ਭੁੱਲਾਂ ਚੁੱਕਾਂ ਤਰੁੱਟੀਆਂ ਹੋ ਜਾਂਦੀਆਂ। ਸੱਚੀ ਪਾਤਸ਼ਾਹ ਕੀ ਤੋਂ ਸੋਚੀ ਬਖਸ਼ ਕਰਨ ਜੀ, ਇੱਥੇ ਹੀ ਕੀਰਤਨ ਦੀ ਸਮਾਪਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

দর্শন করলেন প্রভাবত।

0: ਤਾਂ ਸਾਨੂੰ ਇੱਥੋਂ ਪਤਾ ਲੱਗਦਾ ਕਿ ਜਦੋਂ ਜਿਹੜੇ ਕੀਰਤਨ ਗੁਰਮਤਿ ਕੀਰਤਨ ਜਾਂ ਥੋੜਾ ਸ਼ਾਂਤ ਹੋ ਕੇ ਰਾਗਾਂ ਦੇ ਆਧਾਰ ਤੇ, ਕਿਉਂਕਿ ਰਾਗਾਂ ਦਾ ਮਤਲਬ ਇਹ ਆ ਕਿ ਥੋੜਾ ਸ਼ਾਂਤ ਹੋਣਾ, ਸ਼ਾਂਤੀ ਹੋਣੀ, ਜਦ ਜਿਹੜੇ ਉਹ ਕੀਰਤਨੀ ਹੈ ਨਾ ਸਾਧ ਸੰਗਤ, ਇਹ ਕੌੜਾ ਸੱਚ ਹੈ ਜੋ ਮੈਂ ਕਹਿਣ ਲੱਗਾ ਹਾਂ। ਪਹਿਲਾਂ ਮੈਂ ਕਦੀ ਜ਼ਿੰਦਗੀ 'ਚ ਐਸੀ ਗੱਲ ਕੀਤੀ ਨਹੀਂ, ਪਰ ਜਿਤਨੇ ਵੀ ਕਲਾਸੀਕਲ ਗਾਉਣ ਵਾਲੇ
1: ਵਾਹਿਗੁਰੂ ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ, ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਪੈਣਾ।

0: ਬੋਲੇ
1: ਕੇਵਲ ਗੁਰੂ ਨਾਨਕ ਸਾਹਿਬ ਦੇ ਘਰ ਚ ਹੀ ਇਹਦਾ ਤਾਂ ਮਿਲੀਆਂ ਹਨ ਕੀਰਤਨ ਦੀਆਂ। ਆਓ ਸ਼੍ਰਵਣ ਕਰੀਏ ਭਾਈ ਸਾਹਿਬ ਜੀ ਆਪ ਜੀ ਨੂੰ 45 ਮਿੰਟ ਕੀਰਤਨ ਦੁਆਰਾ ਨਿਹਾਲ ਕਰਨਗੇ। ਉਸ ਤੋਂ ਬਾਅਦ ਭਾਈ ਆਤਮਜੋਤ ਸਿੰਘ ਜੀ ਅਤੇ ਵੀ ਮਹਾਰਾਜ ਸਾਹਿਬ ਜੀ ਦੀ ਹਜ਼ੂਰੀ 'ਚ ਬੈਠੇ ਹਨ, ਇਹਨਾਂ ਵੀ ਕੀਰਤਨ ਦੁਆਰਾ ਨਿਹਾਲ ਕਰਨਾ। ਮੇਰਾ ਆਵਾਜ਼ ਥੋੜ੍ਹੀ ਜਿਹੀ ਸੰਗਤ ਸਾਹਿਬ ਥੋੜ੍ਹੀ ਆਵਾਜ਼ ਜਿਹੜੀ ਹੈ ਅੱਗੋਂ ਠੀਕ ਕਰੋ ਕਿਉਂਕਿ ਬੰਦ ਬੰਦ ਜੀ ਆ ਰਹੀ ਹੈ ਸੈੱਟ ਕਰਦੇ। ਆਓ ਕੀਰਤਨ ਸ਼੍ਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ।

ਸੱਚ ਤੈ ਸੋਚ ਨ ਹੋਵੇ ਜੀ ਸੋਚੀ ਲਖਵਾਰ ਚੁਪੈ ਚੁਪ ਭੁਖਿਆ ਭੁੱਖ ਨ ਉਤਰੀ ਜੇ

ਸਾਧ ਸੰਗ ਕੈ ਨਾਹੀ ਨੇਰ ਲੱਖ ਚੌਰਾਸੀ ਪ੍ਰਮਤ ਪ੍ਰਮਤਾ ਫੇਰ ਇੱਕ ਜਾਲ ਫਹਾਏ ਪੰਖੀ ਰਸ ਰਸ ਭੋਗ

ਰਸ ਮਨ ਤਨ ਨਿਰਮਲ ਹੋਏ ਹਰ ਰੰਗ ਸਰਬ ਸੁਖਾ ਪਾਵੋ ਸਤ ਸੰਗ ਨਾਮ ਤੇਰਾ ਰਹੇ ਮਨ ਰਾਤਾ ਇਹੋ ਕਲਿਆਣ ਨਾਨਕ ਕਰ ਜਾਤਾ ਗੌੜੀ ਗੁਆਰਰੀ ਮਹੱਲਾ ਪੰਜਵਾਂ ਆਨ ਰਸਾ ਜੇਤੇ ਤੈ ਚਾਖੇ ਨਿਮਖ ਨਾ ਤ੍ਰਿਸ਼ਨਾ ਤੇਰੀ ਲਾਥੇ ਹਰ ਰਸ ਕਾ ਤੂੰ ਚਾਖੇ ਸਾਧ ਚਾਖਤ ਹੋਏ ਰਹੇ ਬਿਸਮਾਦ ਅੰਮ੍ਰਿਤ ਰਸਨਾ ਪੀਓ ਪਿਆਰੀ ਇਹ ਰਸ ਰਾਤੀ ਹੋਏ ਤ੍ਰਿਪਤਾਰੀ ਰਹਾਓ ਹੇ ਜੀਵ ਹੈ ਤੂੰ ਰਾਮ ਗੁਣ ਗਾਓ ਨਿਮਖ ਨਿਮਖ ਹਰ ਹਰ ਹਰ ਧਿਆਓ ਆਨ ਨ ਸੁਨੀਐ ਕਤਹੂੰ ਜਾਈਐ ਸਾਧ ਸੰਗ।

ਹਸਨ ਅਮੋਲੀ ਬਨਸਪਤ ਮੋਲੀ ਫਲ ਫੁੱਲ ਤੇਡੇ ਇਹ ਰਸ ਰਾਤੀ ਬਹੋਰ ਨ ਛੋਡੇ ਆਨ ਨ ਰਸ ਕਸ ਲਵੇ ਨਾ ਲਾਈ ਕਹੋ ਨਾਨਕ ਗੁਰ ਪੈ ਹੈ ਸਹਾਈ ਗੌੜੀ ਗੁਆਰੀ ਮਹੱਲਾ ਪੰਜਵਾਂ ਮਨ ਮੰਦਰ ਤਨ ਸਾਜੀ ਬਾਰ ਇਸ ਹੀ ਮਦੇ ਬਸਤ ਅਪਾਰ ਇਸ ਹੀ ਭੀਤਰ ਸੁਨੀਅਤ ਸਾਹੋ ਕਵਨ ਬਾਪਾਰੀ ਜਾ ਕਾ ਉਹਾ ਵਿਸਾਹੋ ਨਾਮ ਰਤਨ ਕੋ ਬਿਹਾਰੀ ਅੰਮ੍ਰਿਤ ਭੋਜਨ ਕਰੇ ਆਹਾਰੀ ਰਹਾਉ ਮਨ ਤਨ ਅਰਪੀ ਸੇਵ ਕਰੀਜੈ ਕਵਨ ਸੋ ਜੁਗਤ ਜਿਤ ਕਰ ਪੀਜੈ ਪਾਏ ਲਗੋ ਤਜ ਮੇਰਾ ਤੇਰਾ ਕਵਨ ਸੋ ਜਨ ਜੋ ਸੌਦਾ ਜੋਰੈ ਮਹਿਲ ਸਾਕਾ ਕਿਨ ਵਿਦ ਪਾਵੈ ਕਵਨ ਸੋ ਵਿਦ ਜਿਤ ਪੀ

ਸੰਚਾ ਕਹ ਨਾਨਕ ਜਾ ਕਾ ਪੂਰਾ ਕਰਮ ਤਿਸ ਭੇਟੇ ਸਾਧੂ ਕੇ ਚਰਨ। ਗੌੜੀ ਮਹੱਲਾ ਪੰਜਵਾਂ

ਸੋਲਾ ਪੰਜਵਾਂ ਸੰਤ ਪ੍ਰਸਾਦ ਹਰ ਨਾਮ ਧਿਆਇਆ ਤਬ ਤੇ ਤਾਵਤ ਮਨ ਤ੍ਰਿਪਤਾਇਆ ਸੁਖ ਵਿਸਰਾਮ ਪਾਇਆ ਗੁਣ ਗਾਏ ਸ਼ਰਮ ਮਿਟਿਆ ਮੇਰੀ ਹਤੀ ਬਲਾਏ ਰਹਾਓ ਚਰਨ ਕਮਲ ਆਰਾਧ ਭਗਵੰਤਾ ਹਰ ਸਿਮਰਨ ਤੇ ਮਿਟੀ ਮੇਰੀ ਚਿੰਤਾ ਸਭ ਤਜ ਅਨਾਥ ਏਕ ਸਰਣ ਆਇਓ ਊਚ ਅਸਥਾਨ ਤਬ ਸਹਿਜੇ ਪਾਇਓ ਦੁਖ ਦਰਦ ਭਰਮ ਭੋ ਨਸਿਆ ਕਰਣੀ ਹਾਰੇ ਨਾਨਕ ਮਨ ਬਸਿਆ ਗੌੜੀ ਮਹੱਲਾ ਪੰਜਵਾਂ ਕਰ ਕਰ ਟਹਿਲ ਰਸਨਾ ਗੁਣ ਗਾਵੋ ਚਰਨ ਠਾਕੁਰ ਕੈ ਮਾਰਗ ਧਾਵੋ ਭਲੋ ਸਮੋ ਸਿਮਰਨ ਕੀ ਬਰੀਆ

ਬੋਲਾ ਪੰਜਮਾ ਅਨੇਕ ਰਸਾ ਖਾਏ ਜੈਸੇ ਢੋਰ ਮੋਹ ਕੀ ਜੇਵਰੀ ਬਾਦਿਓ ਚੋਰ ਮ੍ਰਿਤਕ ਦੇਹ ਸਾਧ ਸੰਗ ਬਿਹੂਨਾ

ਉੱਡਤ ਜਾਤ ਪੂਰੇ ਗੁਰ ਕਾਢੇ, ਜਨਮ ਜਨਮ ਕੇ ਟੂਟੇ ਗਾਢੇ। ਕਹ ਨਾਨਕ ਤਿਸ ਗੁਰ ਬਲਿਹਾਰੀ, ਜਿਸ

ਕਰਨ ਰਾਮ ਰਸਨ ਵਖਾਣੀ ਰਹਾਓ ਏਕ ਸਬਿਨ ਨਾਹੀ ਦੂਜਾ ਕੋਏ ਜਾਕੀ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਏਕ ਹਰ ਹਰ ਅੱਖਰ ਮਨ ਮੈਂ ਲੇਖ ਰਵ ਰਿਹਾ ਸਰ ਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗੌੜੀ ਮਹੱਲਾ ਪੰਜਵਾਂ ਤੈ ਮੈਂ ਰਚਿਓ ਸਭ ਸੰਸਾਰਾ ਤਿਸ ਭਉ ਨਾਹੀ ਜਿਸ ਨਾਮ ਅਧਾਰਾ ਭਉ ਨ ਵਿਆਪੈ ਤੇਰੀ ਸਰਣਾ ਜੋ ਤੁਦ ਭਾਵੈ ਸੋਈ ਕਰਣਾ ਰਹਾਉ ਸੋਗ ਹਰਖ ਮੈਂ ਆ

ਮਹੱਲਾ ਪੰਜਵਾਂ ਤਾਕਾ ਦਰਸ ਪਾਈਐ ਵਡਭਾਗੀ ਜਾਤੀ ਰਾਮ ਨਾਮ ਲਿਵਲਾਦੀ ਜਾ ਕੇ ਹਰ ਵਸਿਆ ਮਨ ਮਾਹੀ।

ਦਾ ਮੁਕਰ ਪਾਏ ਤਿਸ ਨੂੰ ਜੋ ਹੈ ਦੂਤ ਧਰਮ ਰਾਏ ਤਿਸ ਸਿਓ ਬੇਮੁਖ ਜਿਨ ਜੀਉ ਪਿੰਡ ਦੀਨਾ ਕੋਟ ਜਨਮ ਭਰਮ ਹੈ ਬਹੁ ਜੂਨਾ ਰਹਾਓ ਸਾਕਤ ਕੀ ਐਸੀ ਹੈ ਰੀਤ ਜੋ ਕਿਛ ਕਰੇ ਸਗਲ ਵਿਪਰੀਤ ਜੋ ਪ੍ਰਾਣ ਜਿਨ ਮਨ ਤਨ ਧਾਰਿਆ ਸੋਈ ਠਾਕਰ ਮਨੋ ਵਿਸਾਰਿਆ ਬਦੇ ਵਿਕਾਰ ਲਿਖੇ ਬਹੁ ਕਾਗਰ ਨਾਨਕ ਉਦਰ ਕਿਰਪਾ ਸੁਖ।

ਸਤਿਗੁਰ ਪੂਰਾ ਭਿਆ ਕਿਰਪਾਲ, ਹਿਰਦੇ ਵਸਿਆ ਸਦਾ ਗੋਪਾਲ, ਰਾਮ ਰਬਤ ਸਦ ਹੀ ਸੁਖ ਪਾਇਆ, ਮਿਆ ਕਰੀ ਪੂਰਨ ਹਰ ਰਾਇਆ ਰਹੋ। ਕਹ ਨਾਨਕ ਜਾ ਕੇ ਪੂਰੇ ਭਾਗ, ਹਰ ਹਰ ਨਾਮ ਅਸਥਿਰ ਸੁਹਾਗ, ਗੌੜੀ ਮਹੱਲਾ ਪੰਜਵਾਂ, ਧੋਤੀ ਖੋਲ ਵਿਛਾਵੇ ਹੇਠ, ਗਰਦਵ ਵਾਂਗੂ ਲਾਹੇ ਪੇਟ, ਬਿਨ ਕਰਤੂਤੀ ਮੁਕਤ ਨ ਪਾਈਏ, ਮੁਕਤ ਪਦਾਰਥ ਨਾਮ ਧਿਆਈਏ ਰਹੋ। ਪੂਜਾ ਤਿਲਕ ਕਰਤ ਇਸ ਨਾਨਾ, ਤੁਰੀ ਕਾਢ ਲੇਵੇ ਹੱਥ ਦਾਨਾ, ਵੇਦ ਪੜੇ ਮੁਖ ਮੀਠੀ ਬਾਣੀ, ਜੀਆ ਕੁਹਤ ਨ ਸੰਗੇ ਪਰਾਣੀ, ਕਹੋ ਨਾਨਕ ਜਿਸ ਕਿਰਪਾ ਧਾਰੇ, ਫਿਰਦਾ ਸੁਧ ਬ੍ਰਹਮ ਵਿਚਾਰੇ, ਗੌੜੀ ਮਹੱਲਾ ਪੰਜਵਾਂ, ਫਿਰ ਕਰ ਵੈਸੋ ਹਰਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ ਰਹੋ। ਦੁਸ਼ਟ ਦੂਖ ਪਰਮੇਸ਼ਰ ਮਾਰੇ, ਜਨ ਕੀ ਪੈਜ ਰਖੀ ਕਰਤਾਰੇ, ਬਾਦਸ਼ਾਹ ਸ਼ਾਹ ਬਸ ਕਰਦੀ ਨੇ, ਅੰਮ੍ਰਿਤ ਨਾਮ ਮਹਾਰਸ ਪੀਨੇ, ਨਿਰਪਾ ਹੋਏ ਭਜੋ ਭਗਵਾਨ, ਸਾਧ ਸੰਗਤ ਮਿਲ ਕੀ ਨੋ ਦਾਨ, ਸਰਨ ਪਰੇ ਪ੍ਰਵੇ ਅੰਤਰ ਜਾਮੀ, ਨਾਨਕੀ ਉਠ ਪਕੜੀ ਪ੍ਰਭ ਸਵਾਮੀ, ਗੌੜੀ ਮਹੱਲਾ ਪੰਜਵਾਂ। ਹਰ ਸੰਗਰਾ ਤੇ ਪਹਾ ਨਾ ਜਲੇ, ਹਰ ਸੰਗਰਾ ਤੇ ਮਾਇਆ ਨਹੀਂ ਛਲੇ, ਹਰ ਸੰਗਰਾ ਤੇ ਨਹੀਂ ਡੂਬੇ ਚਲਾ, ਹਰ ਸੰਗਰਾ ਤੇ ਸੁਫਲ ਫਲਾ, ਸਪੈ ਮਿਠੇ ਤੁਮਾਰੇ ਨਾਉ, ਭੇਟਤ ਸੰਗਰ ਹਰ ਗੁਣ ਗਾਏ ਰਹਾਉ। ਹਰ ਸੰਗਰਾ ਤੇ ਮਿਟੇ ਸਭ ਚਿੰਤਾ, ਹਰ ਸਿਉ ਸੋ ਰਚੇ ਸਿਧ ਸਾਧ ਕਮੰਤਾ, ਹਰ ਸੰਗਰਾ ਤੇ ਜਮਕੀ ਨਹੀਂ ਤ੍ਰਾਸ, ਹਰ ਸੰਗਰਾ ਤੇ ਪੂਰਨ ਆਸ, ਹਰ ਸੰਗਰਾ ਤੇ ਦੁੱਖ ਨ ਲਾਗੇ, ਹਰ ਸੰਗਰਾ ਤਾ ਅੰਧਨ ਜਾਗੇ, ਹਰ ਸੰਗਰਾ ਤਾ ਸਹਿਜ ਘਰ ਵਸੇ, ਹਰ ਸੰਗਰਾ ਤੇ ਭਰਮ ਭਾਉ ਨਸੇ, ਹਰ ਸੰਗਰਾ ਤੇ ਮਤ ਉਤਮ ਹੋਏ, ਹਰ ਸੰਗਰਾ ਤੇ ਨਿਰਮਲ ਸੋਏ, ਕਹੋ ਨਾਨਕ ਤਿਨ ਕੋ ਬਲ ਜਾਈ, ਜਿਨ ਕੋ ਪ੍ਰਭ ਮੇਰਾ ਵਿਸਰਤ ਨਾਹੀ, ਗੌੜੀ ਮਹੱਲਾ ਪੰਜਵਾਂ। ਉਦਮ ਕਰਤ ਸੀਤਲ ਮਨ ਭਏ, ਮਾਰਗ ਚਲਤ ਸਗਲ ਦੁੱਖ ਗਏ, ਨਾਮ ਜਪਤ ਮਨ ਭਏ ਆਨੰਦ, ਰਸ ਗਾਏ ਗੁਣ ਪਰਮਾਨੰਦ, ਖੇਮ ਪਿਆ ਕੁਸ਼ਲ ਕਰ ਆਏ, ਭੇਟਤ ਸਾਧ ਸੰਗਤੀ ਬਲਾਏ ਰਹੋ। ਨੇਤਰ ਪ੍ਰੀਤ ਪੇਖਤ ਹੀ ਦਰਸ, ਧਨਮਸਤਕ ਚਰਨ ਕਮਲ ਹੀ ਪਰਸ, ਗੋਬਿੰਦ ਕੀ ਟੈਰ ਸਫਲ ਏਕਾਇਆ, ਸੰਤ ਪ੍ਰਸਾਦ ਪਰਮ ਪਦ ਪਾਇਆ, ਜਨਕੀ ਕੀਨੀ ਆਪ ਸੁਹਾਏ, ਸੁਖ ਪਾਇਆ ਲਗਦਾ ਸਾ ਪਾਏ, ਆਪ ਗਿਆ ਤਾਂ ਆਪੇ ਭਏ, ਕਿਰਪਾ ਨਿਧਾਨ ਕਿਸਰ ਨਹੀਂ ਪਾਏ, ਜੋ ਚਾਹਤ ਸੋਈ ਜਪ ਪਾਇਆ, ਜਪ ਢੂੰਡਣ ਕਾਂ ਖੁਜਾਇਆ, ਅਸਤਰ ਭਏ ਵਸੇ ਸੁਖ ਆਸਨ, ਗੁਰਪ੍ਰਸਾਦ ਨਾਨਕ ਸੁਖ ਬਾਸਨ, ਗੌੜੀ ਮਹੱਲਾ ਪੰਜਵਾਂ। ਕੋਟ ਮਜਨ ਕੀਨੋ ਇਸਨਾਨ, ਲਾਖ ਅਰਬ ਖਰਬ ਦੀਨੋ ਦਾਨ, ਜਾਮਨ ਵਸਿਓ ਹਰ ਕੋ ਨਾਮ, ਸਗਲ ਪਵਿੱਤ ਗੁਣ ਗਾਏ ਗੋਪਾਲ, ਪਾਪ ਮਿਟੇ ਸਾਧੂ ਸਰਨ ਦਿਆਲ ਰਹੋ। ਬਹੁਤ ਔਰਤ ਤਪ ਸਾਧਨ ਸਾਧੇ, ਅਨਕ ਲਾਭ ਮਨੋਰਥ ਲਾਦੇ, ਹਰ ਹਰ ਨਾਮ ਹਰ ਹਰ ਨਾਮ ਦਵਸਨ ਆਰਾਦੇ, ਸਿਮਰਤ ਸਾਸਤਰ ਵੇਦ ਬਖਾਨੇ, ਯੋਗ ਗਿਆਨ ਸਿੱਧ ਸੁਖ ਜਾਣੇ, ਨਾਮ ਜਤ ਪ੍ਰਭ ਸਿਉ ਮਨ ਮਾਨੇ, ਗਾਦ ਬੋਧ ਹਰ ਗਮ ਅਪਾਰੇ, ਨਾਮ ਜਤ ਨਮ ਹਿਰਦੇ ਵਿਚਾਰੇ, ਨਾਨਕੋ ਪ੍ਰਭ ਕਿਰਪਾ ਧਾਰੀ, ਗੌੜੀ ਮਹੱਲਾ ਪੰਜਵਾਂ। ਸਿਮਰ ਸਿਮਰ ਸਿਮਰ ਸੁਖ ਪਾਇਆ, ਚਰਨ ਕਮਲ ਗੁਰ ਹਿਰਦੇ ਵਸਾਇਆ, ਗੁਣ ਗੋਬਿੰਦ ਪਾਰ ਬ੍ਰਹਮ ਪੂਰਾ, ਤਿਸੇ ਰਦ ਮੇਰਾ ਮਨ ਧੀਰਾ ਹਰਾਓ। ਅੰਦਰ ਜਪੋ ਗੁਰੂ ਗੁਰ ਨਾਮ, ਤਾਸੇ ਸਿੱਧ ਭਏ ਸਗਲ ਕਾਮ, ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਭਿਖ ਗਾਏ, ਕਹੋ ਨਾਨਕ ਕਹਾ ਪੈ ਭਾਈ, ਆਪਣੇ ਸਿਰ ਕੀਆ ਪੈਜ ਰਖਾਈ, ਗੌੜੀ ਮਹੱਲਾ ਪੰਜਵਾਂ। ਆਪਣੇ ਸੇਵਕ ਕੋ ਆਪ ਸੁਹਾਈ, ਨਿਤ ਪ੍ਰਤਪਾਰੇ ਬਾਪ ਜੈ ਸਹੀ ਮਾਈ, ਪ੍ਰਭ ਕੀ ਸਰਨ ਉਭਰੇ ਸਭ ਕੋਏ, ਕਰਨ ਕਰਾਵਣ ਪੂਰਨ ਸੱਚ ਹੋਏ ਰਾਓ। ਅਮਨ ਵਸਿਆ ਕਰਨੇ ਹਾਰਾ, ਪੈ ਬਿਨ ਸਹੀ ਆਤਮ ਸੁਖ ਸਾਰਾ, ਕਰ ਕਿਰਪਾ ਆਪਣੇ ਜਨ ਰਾਖੇ, ਜਨਮ ਜਨਮ ਕੇ ਕਿਲ ਬਿਖਲਾਤੇ, ਕਹਿਣ ਨਾ ਜਾਈ ਪ੍ਰਭ ਕੀ ਵਡਿਆਈ, ਨਾਨਕ ਦਾਸ ਸਦਾ ਸਰਣਾਈ, ਰਾਗ ਗੌੜੀ ਚੇਤੀ ਮਹੱਲਾ ਪੰਜਵਾਂ। ਦੋ ਪਦੇ ਇੱਕ ਉਹ ਅਹੰਕਾਰ ਸਤਿਗੁਰ ਪ੍ਰਸਾਦ, ਰਾਮ ਕੋ ਬਲ ਪੂਰਨ ਭਾਈ, ਦਾਤੇ ਪ੍ਰਥਾ ਨ ਵਿਆਪੇ ਕਾਈ ਰਹੋ। ਜੋ ਜੋ ਚਿਤਵੇ ਦਾਸ ਹਰ ਮਾਈ, ਸੋ ਸੋ ਕਰਤਾ ਆਪ ਕਰਾਈ, ਨਿੰਦਕ ਕੀ ਪ੍ਰਪਤ ਗਵਾਈ, ਨਾਨਕ ਹਰ ਗੁਣ ਨਿਰਭਉ ਗਾਈ, ਗੌੜੀ ਮਹੱਲਾ ਪੰਜਵਾਂ। ਭੁਜਵਲ ਵੀਰ ਬ੍ਰਹਮ ਸੁਖ ਸਾਗਰ, ਗਰਤ ਪਰਤ ਲਿਹੇ ਉਂਗਰੀਆ ਰਹਾਉ, ਸਰਵਨ ਸੁਰਤ ਨੈਨ ਸੁੰਦਰ ਨਹੀਂ ਆਰ, ਦੁਆਰ ਰਹਿਤ ਪਿੰਗੁਰੀਆ, ਦੀਨਾ ਨਾਥ ਅਨਾਥ ਕਰਣਾ ਮੈਂ, ਸਾਜਨ ਮੀਤ ਪਿਤਾ ਮਹਿਤਰੀਆ, ਚਰਨ ਕਮਲ ਹਿਰਦੇ ਕਹ ਨਾਨਕ, ਪੈ ਸਾਗਰ ਸੰਤ ਪਾਰ ਉਤਰੀਆ, ਰਾਗ ਗੌੜੀ ਬੈਰਾਗਣ ਮਹੱਲਾ ਪੰਜਵਾਂ।
ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਇੱਕ ਸਾਈ ਮੀਤਲਾ ਤੂੰ ਸੰਗ ਹਮਾਰੇ ਬਾਸ ਜੀਓ ਰਹੋ, ਤੁਧ ਬਿਨ ਘਰੀ ਨ ਜੀਵਨਾ ਤ੍ਰਿਗ ਰਹਿਣਾ ਸੰਸਾਰ ਜੀ, ਪ੍ਰਾਣ ਸੁਖਦਾ ਤਿਆ ਨਿਮਿਖ ਨਿਮਿਖ ਬਲਿਹਾਰ ਜੀ, ਹਸਤ ਅਲੰਬਣ ਦੇਹ ਪ੍ਰਭ ਕਰ ਤੋ ਉਦਰ ਗੋਪਾਲ, ਮੋਹਗਨ ਗੁਰ ਥੋਰੀਆਂ ਤੂੰ ਸਦ ਹੀ ਦੀਨ ਦਿਆਲ, ਕਿਆ ਸੁਖ ਤੇਰੇ ਸੰਭਲਾ ਕਿਆ ਵਿਧੀ ਵਿਚਾਰ, ਸਨ ਸਮਾਈ ਦਾਸ ਹਿਤ ਉੱਚੇ ਗਮ ਅਪਾਰ, ਸਗਲ ਪਦਾਰਥ ਅਸ਼ਟ ਸਿੱਧ ਨਾਮ ਮਹਾਰ ਸਮਾਏ, ਸੋ ਪ੍ਰਸੰਨ ਭਈ ਕੇਸਵਾ ਸੇ ਜਨ ਹਰ ਗੁਣ ਗਾਹੇ, ਮਾਤ ਪਿਤਾ ਸੁਤ ਬੰਧ ਪੋ ਤੂੰ ਮੇਰੋ ਪ੍ਰਾਣ ਆਧਾਰ, ਸਾਧ ਸੰਗ ਨਾਨਕ ਭਜੇ ਬਿਖਤਰਿਆ ਸੰਸਾਰ, ਗੌੜੀ ਬੈਰਾਗਨ ਰੋਹਾਏ ਕੇ ਛੰਦ ਕੇ ਘਰ ਪੰਜਵੇਂ ਮਹੱਲਾ ਪੰਜਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਹੈ ਕੋਈ ਰਾਮ ਪਿਆਰੂ ਪਾਵੇ ਸਰਬ ਖਿਲਿਆਮ ਸੂਖ ਸਚ ਪਾਵੇ ਰਹਾਓ, ਬਨ ਬਨ ਖੋਜਤ ਫਿਰਤ ਬੈਰਾਗੀ ਬਿਰਲੇ ਕਾਂ ਹੋਏ ਕਲਿਵ ਲਾਗੀ, ਜਿਨ ਹਰ ਪਾਇਆ ਸੇ ਬਟ ਭਾਗੀ, ਬ੍ਰਹਮ ਆਦਿਕ ਸਨਕਾਦਿਕ ਚਾਹੇ, ਜੋਗੀ ਜਤੀ ਸਿਧਿਆ ਰਾਹੇ, ਜਿਸੇ ਪਰਾਪਤ ਸੋ ਹਰ ਗੁਣ ਗਾਹੇ, ਤਾਂ ਕਿ ਸਰਨ ਜਿਨ ਬਿਸਰਤ ਨਾਹੀ, ਬਟ ਭਾਗੀ ਹਰ ਸੰਤ ਮਲਾਹੀ, ਜਨਮ ਮਰਨ ਤੈ ਮੂਲੇ ਨਾਹੀ, ਕਰ ਕਿਰਪਾ ਮਿਲ ਪ੍ਰੀਤਮ ਪਿਆਰੇ, ਬਿਨੋ ਸੁਨੋ ਪ੍ਰਭੂ ਚ ਅਪਾਰੇ, ਨਾਨਕ ਮਾਗਤ ਨਾਮ ਅਧਾਰੇ, ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਕਵਣ ਗੁਣ ਪ੍ਰਾਣ ਪਤ ਮਿਲੋ ਮੇਰੀ ਮਾਈ ਰਹਾਓ, ਰੂਪਹੀਨ ਬੁੱਧ ਬਲਹੀਨੀ ਮੋਹ ਪਰਦੇ ਸਨ ਦੂਰ ਤੇ ਆਈ, ਨਾਹੀ ਦਰਵ ਨਾਹਿਨ ਦਰਵ ਨ ਜੋਬਨ ਮਾਤੀ ਮੋਹ ਨਾਥ ਕੀ ਕਰੋ ਸਮਾਈ, ਖੋਜਤ ਖੋਜਤ ਭਈ ਬੈਰਾਗਣ ਪ੍ਰਭ ਦਰਸ਼ਨ ਕੋ ਹਉ ਫਿਰਤ ਤਸਾਹੀ, ਦੀਨ ਦਿਆਲ ਕਿਰਪਾਲ ਪ੍ਰਭ ਨਾਨਕ ਸਾਧ ਸੰਗ ਮੇਰੀ ਜਲਨ ਬੁਝਾਈ, ਗੌੜੀ ਮਹੱਲਾ ਪੰਜਵਾਂ, ਪ੍ਰਭ ਮਿਲਕ ਕੋ ਪ੍ਰੀਤ ਮਨ ਲਾਗੀ, ਪਾਏ ਲਗੋ ਮੋਹ ਕਰੋ ਬੇਨੰਤੀ ਕੋ ਸੰਤ ਮਿਲੇ ਬੜ ਭਾਗੀ ਰਹਾਓ, ਮਨ ਅਰਪੋ ਤਨ ਰਾਖੋ ਆਗੇ, ਮਨ ਕੀ ਮਤਵੋ ਸਗਲ ਤਿਆਗੀ, ਜੋ ਪ੍ਰਭ ਕੀ ਹਰ ਕਥਾ ਸੁਣਾਵੇ ਅੰਦਿਨ ਫਿਰੋ ਪਿੱਛੇ ਦੇਰਾਗੀ, ਪੂਰਬ ਕਰਵ ਅੰਕਰ ਜਬ ਪਲਟੇ ਭੇਟਿਓ ਪੁਰਖ ਰਸਿਕ ਬੈਰਾਗੀ, ਮਿਟਿਓ ਦੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ, ਗੌੜੀ ਮਹੱਲਾ ਪੰਜਵਾਂ, ਨਿਕਸਰੇ ਪੰਖੀ ਸਿਮਰ ਹਰ ਪਾਂਖ, ਮਿਲ ਸਾਧੂ ਸਰਨ ਗਹੁ ਪੂਰਨ ਰਾਮ, ਰਤਨ ਹੀਰੇ ਸੰਗ ਰਾਖ ਰਹਾਉ, ਭ੍ਰਮ ਕੀ ਕੋਈ ਤ੍ਰਿਸ਼ਨਾ ਰਸ ਪੰਕਜ, ਅਤਤੀ ਕਣ ਮੋਕੀ ਵਾਸ, ਕਾਟਨ ਹਰ ਜਗਤ ਗੁਰੂ ਗੋਬਿੰਦ, ਚਰਨ ਕਮਲ ਤਾਂ ਕੇ ਕਰੋ ਨਿਵਾਸ, ਕਰ ਕਿਰਪਾ ਗੋਬਿੰਦ ਪ੍ਰਭ ਪ੍ਰੀਤ, ਦੀਨਾ ਨਾਥ ਸੁਣੋ ਅਰਦਾਸ, ਕਰ ਕੋ ਲਿਹੋ ਨਾਨਕ ਕੇ ਸਵਾਮੀ ਜੀਓ ਪਿੰਡ ਸਭ ਤੁਮਰੀ ਰਾਸ, ਕੌੜੀ ਮਹੱਲਾ ਪੰਜਵਾਂ, ਹਰ ਪੇਖਨ ਕੋ ਸਿਮਰਤ ਮਨ ਮੇਰਾ, ਆਸ ਪਿਆਸੀ ਚਿਤ ਵੋ ਦਿਨ ਰਹਿਣੀ, ਹਰ ਕੋਈ ਸੰਤ ਮਿਲਾਵੇ ਨੇਰਾ ਰਹਾਉ, ਸੇਵਾ ਕਰੋ ਦਾਸ ਦਾਸਨ ਕੀ ਅਨਕ ਪਾਂ ਤਿਸ ਕਰੋ ਨਿਹੋਰਾ, ਤੁਲਾ ਤਾਰ ਤੋਲੇ ਸੁਖ ਸਗਲੇ ਬਿਨ ਹਰ ਦਰਤ ਸਭ ਹੀ ਥੋਰਾ, ਸੰਤ ਪ੍ਰਸਾਦ ਗਏ ਗੁਣ ਸਾਗਰ, ਜਨਮ ਜਨਮ ਕੋ ਜਾਤ ਬੇਹੋਰਾ, ਆਨੰਦ ਸੁਖ ਭੇਟਤ ਹਰ ਨਾਨਕ ਜਨਮ ਕਥਾਰਥ ਸਬਲ ਸਵੇਰਾ, ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਕਿਨਵਿਤ ਮਿਲੇ ਗੁਸਾਈ ਮੇਰੇ ਰਾਮ ਰਾਏ, ਕੋਈ ਐਸਾ ਸੰਤ ਹੈ ਸੁਖਦਾਤਾ ਮੋਹ ਮਾਰਗ ਦੇ ਬਤਾਈ ਰਹਾਉ, ਅੰਤਰ ਅਲਖ ਨ ਜਾਈ ਲਖਿਆ ਵਿੱਚ ਪੜਦਾ ਹਉ ਮੈਂ ਪਾਈ, ਮਾਇਆ ਮੋਹ ਸਭ ਜਗ ਸੋਇਆ ਇਹ ਭਰਮ ਕਹੋ ਕਿਉ ਜਾਈ, ਏਕਾ ਸੰਗਤ ਏਕਤ ਗ੍ਰਹਿ ਬਸਤੇ ਮਿਲ ਬਾਤ ਨ ਕਰਤੇ ਭਾਈ, ਏਕ ਬਸਤ ਬਿਨ ਪੰਚ ਦੁਹੇਲੇ ਉਹ ਬਸਤ ਅਗੋ ਚਰ ਠਾਈ, ਜਿਸਕਾ ਗ੍ਰਹਿ ਤਿੰਨ ਦੀ ਆਤਾਲਾ ਕੁੰਜੀ ਗੁਰ ਸੌ ਪਾਈ, ਅਨਕ ਪਾਪ ਕਰੇ ਨਹੀਂ ਪਾਵੇ ਬਿਨ ਸਤਗੁਰ ਸਰਣ ਆਈ, ਜਿਨਕੇ ਬੰਧਨ ਕਾਟੇ ਸਤਿਗੁਰ ਤਿੰਨ ਸਾਧ ਸੰਗ ਲਿਭ ਲਾਈ, ਪੰਚ ਜਰਾ ਮਿਲ ਮੰਗਲ ਗਾਇਆ ਹਰ ਨਾਨਕ ਭੇਦ ਨ ਪਾਈ, ਮੇਰੇ ਰਾਮ ਰਾਏ ਇਨ ਬਿਦ ਮਿਲੇ ਕੁਸਾਈ, ਸਹਿਜ ਪਿਆ ਪ੍ਰਮਖਿਨ ਮੈਂ ਨਾਠਾ ਮਿਲ ਜੋਤੀ ਜੋਤ ਸਮਾਈ ਰਹੋ, ਦੂਜਾ ਗੌੜੀ ਮਹੱਲਾ ਪੰਜਵਾਂ,
ऐसे ऊपर छा पायो कृ कृपा दयाल बिठले सतगुरु मुझे बतायो राहु। जत का देखो तत तत तुम्ही मोहन विश्वास हो आयो कह पै करो अरदास बेनती हो जन सुनते है रघुरायो। लिहो सहसा बंधन गुर तोरे ते सदा सहज सुख पायो होना सा सोई पन होसी सुख दुख कहाँ दिखायो। खंड ब्रह्मांड का एक ठाणा गुड़ पर्दा खोल दिखायो नौनित नाम निदान एक ठाई तो बौर कैठे जायो। एका कनक अनक पात साजी बहु प्रकार रचायो कहो नानक प्रभु गुर खोई है तत्ते तत् मलायो गौड़ी महला पंजवा। औद कटे दिन सरैना रे मन गुरमिर काज सवारे रहो करो बेनती सुन मेरे मीता संत टहल की बेला इहा खाट चलो हर लाहा आगे वसन सोहेला। इहो संसार विकार संसय मैं तरयो ब्रह्म ज्ञानी जिसे जिगाए पिया ए अरस कथ कथा तिन जानी। जाको आए सोई बिहाजो हर गुरते मने वसेरा नि कर महल पाबो सुख सहजे बहुर न होई को फेरा। अंतर जामी पुरख वधाते सरदा मन की पूरे नानक दास ही सुख मांगे जो मोको कर संतन की तूरे गुड़ी महला पंजवा। राख पिता प्रभ मेरे मोह निर्गुण सब गुण तेरे रहो पंच विखादी एक गरीबा राखो राखन हारे खेद करे और बहुत संतावे आयो शरण तोहारे। कर कर हारे अनक बहु पाती छोटो कथो न नाही एक बात सरता की ओटा साध संग मिट जाही। कर कृपा संत मिले मोह तिनते धीर चपाया संती मंत दियो बहु निरपो गुर का शब्द कमाया। जीतरी ओह मां बिखादी सैठ सोहेली बाणी कहो नानक मन प्या प्रकाशा पाया पद निर्वाणी गौड़ी महला पंजवा। ओह अविनाशी राया निरपो संग तुम्हारे वस्ते डरना कहां ते आया रहो। एक महल तू हो अफारो एक महल ने मानो एक महल तू आपे आपे एक महल गरीबानो। एक महल तू पंडित भक्ता एक महल खल होता एक महल तू सब किछ ग्रास एक महल कछु ना लेता। काठ की पुत्री कहाँ करे बपरी खलावन हारे जाने जैसा पेख करावे बाजी कर ओह तैसो ही ता जाने। अने कोठरी बहुपांत क्रिया आप हुआ रखवारा जैसे महल रागे तैसे ही रहना क्या ही करे विचारा। जिन किछ किया सोई जाने जिन इस पिद साजी कहो नानक परम पर स्वामी कीमत अपनी काजी गौड़ी महला पंजमा। छोड़ छोड़ रे बिखुआ के रसिया उड़ज रे हो रे बाबर गावर जो क्रिखे अरे आयो पशुआ रहाओ। जो जाना तू अपना काजे सो संग ना चाले तेरे तसुआ नागो आया नाग सदासी फेर फिरे और काल ग्रसुआ। पेख पेख रे किसुंब की लीला रजमाच तेनु हो हसुआ छीडत डोर देन सिर रानी जी के काज नकी नो कछुआ। करत करत ही बे बरदानो हारे उगते तन कीन सुआ ज्यो मोहयो ओ मोहनी बाला उसते कटे नहीं रच रुस सुआ। जग ऐसा मोह गुरु दिखाया जग ऐसा मोह गुरु दिखाया तो सरन परयो तज गृपसुआ मार्ग प्रभ को संत बतायो दृढ़ी नानक दास भक्त हर जसुआ गौड़ी महला पंजवा। तुदबिन कवन हमारा मेरे प्रीतम प्राण अधारा रहो अंतर की बे तुम ही जानी तुम ही सजन सोहेले सर्व सुखा मैं तुझते पाए बिर ठाकर अगाह अतुले। वरन साकू तुमरे रंगा गुण निदान सुखदाते गम अगोचर प्रभ विनासी पूरे गुरते जाते। परम पौ काठ किए न केवल जपते हमें मारी जन्म मरण को चूके सहसा साध संग दर सारी। चरण पखार करो गुरसेवा बार जाओ लखबरिया जिसे प्रसादे भवजल तरिया जन नानक प्रिया संग मेरिया गौड़ी महला पंजवा। तुदबिन कमन रिजावे तो ही तेरो रूप सगल देख मोही रहो। सुरक प्याल मृत भूमंडल सर्व समानो एक आय ओही शिव शिव करत सगल कर जोरे सब मया ठाकर तेरी दोई। पतित पावन ठाकर नाम तुमरा सुखदाई निर्मल सीत लोही ज्ञान त्यान नानक बड़े आई संत मेरे स्यों गाल गलोही गौड़ी महला पंजमा।
ਮਿਲੋ ਪਿਆਰੇ ਜੀਆ ਪੱਕੀਆ ਤੁਮਾਰਾ ਥੀਆ ਰਾਓ ਅਨਕ ਜਨ ਬਹੁ ਜੋਨੀ ਭਰਮਿਆ ਬਾਰ ਬਾਰ ਦੁੱਖ ਪਾਇਆ ਤੁਮਰੀ ਕਿਰਪਾ ਤੇ ਮਾਨਖ ਦੇ ਪਾਈਆ ਦੇਹ ਦਰ ਸਹਾਰ ਰਾਇਆ ਸੋਈ ਹੋਆ ਸੋ ਜਿਸ ਆਪਣਾ ਅਵਰ ਨਕ ਕੀਤਾ ਤੁਮਰੇ ਭਾਣੇ ਪਰਮ ਮੋਇਆ ਜਾਗਤ ਨਾਹੀ ਸੂਤਾ ਬਿਨੋ ਸਮੇ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨ ਦੇ ਆਲਾ ਰਾਖ ਲੇ ਪਿਤਾ ਪ੍ਰਮੇਰੇ ਨਾਥਾ ਕਰ ਪਿਤ ਪਾਲਾ ਜਿਸ ਨੂੰ ਤੂੰ ਮੈਂ ਦਿਖਾਇਓ ਦਰਸ਼ਨ ਸਾਧ ਸੰਕੇ ਪਾਛੇ ਕਰ ਕਿਰਪਾ ਧੂਰ ਦੇ ਸੰਤਨ ਕੀ ਸੁਖ ਨਾਨਕੇ ਪਾਛੇ ਕੌੜੀ ਮਹੱਲਾ ਪੰਜਵਾਂ ਹੋਂਤਾ ਕੇ ਬਲਿਹਾਰੀ ਜਾ ਕੇ ਕੇਵਲ ਨਾਮ ਅਦਾਰੀ ਕਹਾਉ ਮਹਿਮਾ ਤਾ ਕੀ ਕੇ ਤਖ ਗਨੀਏ ਜੇ ਨਪਾਰ ਬ੍ਰਹਮ ਰੰਗਰਾ ਤੇ ਸੂਖ ਸਹਿਜ ਅਨੰਤ ਨਾ ਸੰਗ ਸੰਗ ਸਭ ਸਰੇ ਅਵਰਨ ਦਾਤੇ ਜਗਤ ਉਦਾਹਰਣ ਸਹੀ ਆਏ ਜੋ ਜਨ ਦਰਸ ਪਿਆ ਸਾ ਉਨਕੀ ਸਰਨ ਪਰੇ ਸੋ ਤਰਿਆ ਸੰਤ ਸੰਗ ਪੂਰਨ ਆਸਾ ਤਾ ਕੇ ਚਰਨ ਪਰੇ ਉਹ ਤਾ ਜੀਵਾ ਜਨ ਕੇ ਸਗਲਨ ਆਸਾ ਭਗਤਨ ਕੀ ਰਿਨ ਹੋਈ ਮੇਰਾ ਮਨ ਮੇਰਾ ਮੋਹ ਕਿਰਪਉ ਕਿਰਪਾਲਾ ਰਾਜੋ ਵਨ ਆਪ ਸੋਦੀ ਸੇ ਸਭ ਕਿਛ ਜੁਗ ਮੈਂ ਘਾਟਿਆ ਨਾਮ ਨਦਾਨ ਜਤਨਵ ਧਨ ਨਿਰਮਲ ਇਹ ਨਾਨਕ ਹਰ ਧਨ ਖਾਟਿਆ ਬੜੀ ਮਹੱਲਾ ਪੰਜਵਾਂ ਜੋਗ ਜੁਗਤ ਸੁਣਾਇਓ ਪੁਰਤੇ ਮੋਕੋ ਸਤਿਗੁਰ ਸ਼ਬਦ ਬੁਝਾਇਓ ਰਹਾਓ ਨੌਖੰਡ ਪ੍ਰਿਥਵੀ ਏ ਤਨ ਮੇ ਰਵਿਆ ਨਿਮਿਖ ਨਿਮਿਖ ਨਮਸਕਾਰਾ ਦੀਖਿਆ ਗੁਰ ਮੁਦਰਾ ਕਨੀ ਦ੍ਰਿੜ ਏਕ ਨਿਰੰਕਾਰਾ ਪੰਥ ਚੇਲੇ ਮਿਲ ਭਏ ਅਕਤਰਾ ਏਕਸ ਕੇ ਬਸਕੀਏ ਦਸਵੈ ਰਾਗਣ ਆਗਿਆਕਾਰੀ ਤਬ ਨਿਰਮਲ ਸੁਜੋਗੀ ਥੀਏ ਭਰਮ ਜਰਾਏ ਚਰਾਈ ਭਭੂਤਾ ਪੰਥ ਏਕ ਘਰ ਪੇਖਿਆ ਸਹਿਜ ਸੂਤ ਸੋ ਕੀਨੀ ਭੁਗਤਾ ਸੋ ਠਾਕਰ ਮਸਤਕ ਲੇਖਿਆ ਜੋ ਭਾਦੁਆਈ ਤਾਇਆ ਸਨ ਬਾਧਿਓ ਸੰਗੀ ਐਨ ਤਬਾਣੀ ਤਤ ਵਿਚਾਰ ਡੰਡਾ ਕਰ ਰਾਖਿਓ ਜੁਗਤ ਨਾਮ ਮਨ ਪਾਣੀ ਐਸਾ ਜੋਗੀ ਬੜਭਾਗੀ ਭੇਟੇ ਮਾਇਆ ਕੇ ਬੰਧਨ ਕਾਟੇ ਸੇਵਾ ਪੂਜ ਕਰੋ ਤਿਸ ਮੂਰਤ ਕੀ ਨਾਨਕ ਜਿਸ ਭਗ ਜਾਠੇ ਗੌੜੀ ਮਹੱਲਾ ਪੰਜਵਾਂ ਅਨੂਪ ਪਦਾਰਥੇ ਸੁਣੋ ਸਗਲ ਧਿਆਈ ਲੈ ਮੀਤਾ ਹਰ ਔਖਤ ਜਾ ਕੋ ਗੁਰ ਦੀਆ ਤਾ ਕੇ ਨਿਰਮਲ ਚੀਤਾ ਰਹਾਓ ਅੰਧਕਾਰ ਮਿਟਿਓ ਤੈ ਤੰਤੇ ਗੁਰ ਸ਼ਬਦ ਦੀਪਕ ਪਰਗਾਸਾ ਭਰਮਕੀ ਜਾ ਲੀ ਤਾ ਕੀ ਕਾਟੀ ਜਾ ਕੋ ਸਾਧ ਸੰਗਤ ਵਿਸਵਾਸਾ ਤਾਰੀ ਲੈ ਭਵਜਲ ਤਾਰੂ ਬਿਖੜਾ ਬੋਹਿਤ ਸਾਧੂ ਸੰਗਾ ਪੂਰਨ ਹੋਈ ਮਨ ਕੀ ਆਸਾ ਗੁਰ ਭੇਟਿਓ ਹਰ ਰੰਗਾ ਨਾਮ ਖਜਾਨਾ ਭਗਤੀ ਪਾਇਆ ਮੰਤਰ ਤਿਪਤ ਅਘਾਏ ਨਾਨਕ ਹਰ ਜੀਓ ਤਾ ਕੋ ਦੇਵੋ ਜਾ ਕੋ ਹੁਕਮ ਮਨਾਏ ਗੌੜੀ ਮਹੱਲਾ ਪੰਜਵਾਂ ਦਿਆ ਮਿਆ ਕਰ ਪ੍ਰਣ ਪਤ ਮੇਰੋ ਬੋਹ ਨਾਥ ਸਰਨ ਪ੍ਰਭ ਤੋਰੀ ਅੰਧ ਖੂਬ ਮੈਂ ਹਾਥ ਦੇ ਰਾਖੋ ਕੁਛ ਸਹਿਣ ਭੁਗਤ ਨ ਮੋਰੀ ਰਹੋ ਕਰਨ ਕਰਾਵੜ ਸਭ ਕੁਛ ਤੁਮ ਹੀ ਤੁਮ ਸਮਰੱਥ ਨਹੀਂ ਅਨਹੋਰੀ ਤੁਮਰੀ ਗਤ ਮੈਂ ਤੁਮ ਹੀ ਜਾਣੀ ਸੇ ਸੇਵਕ ਜਨ ਭਾਗ ਮਤੋਰੀ ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ ਓਤ ਪੋਤ ਭਗਤਨ ਸੰਗ ਜੋਰੀ ਪ੍ਰਿਯੋ ਪ੍ਰਿਯੋ ਨਾਮ ਤੇਰਾ ਦਰਸ਼ਨ ਚਾਹੇ ਜੈਸੇ ਦਿਸ਼ਟ ਉਹ ਚੰਦ ਚਕੋਰੀ ਰਾਮ ਸੰਤ ਮੈਂ ਭੇਦ ਕਿਛ ਨਾਹੀ ਇੱਕ ਜਨ ਕੇ ਮੈਂ ਲਾਖ ਕਰੋਰੀ ਜਾ ਕੇ ਹੀ ਏ ਪ੍ਰਗਟ ਪ੍ਰਭ ਹੋਆ ਅੰਧਿਨ ਕੀਰਤਨ ਰਸ ਮੋਰੀ ਤੁਮ ਸਮਰੱਥ ਅਪਾਰ ਅਤੂਚੇ ਸੁਖਦਾਤੇ ਪ੍ਰਪਾਨ ਅਧੋਰੀ ਨਾਨਕ ਕੋ ਪ੍ਰਭ ਕੀ ਜੇ ਕਿਰਪਾ ਸੰਤਨ ਕੇ ਸੰਗ ਸੰਗੋਰੀ ਗੌੜੀ ਮਹੱਲਾ ਪੰਜਵਾਂ ਤੁਮ ਹਰ ਸੇ ਤੀਰਾ ਤੇ ਸੰਤੋ ਨਿਭਾ ਦਿਓ ਬੋ ਕੋ ਪੁਰਖ ਵਧਾਤੇ ਓਹੜ ਪਚਾ ਬੋ ਦਾਤੇ ਰਹੋ ਤੁਮਰਾ ਮਰਮ ਤੁਮ ਹੀ ਜਾਣਿਆ ਤੁਮ ਪੂਰਨ ਪੁਰਖ ਵਧਾਤੇ ਰਾਖੋ ਸਰਨਾਥ ਦੀਨ ਕੋ ਕਰੋ ਹਮਾਰੀ ਗਾਤੇ ਤਰਨ ਸਾਗਰ ਬਹੁਤ ਚਰਨ ਤੁਮਾਰੇ ਤੁਮ ਜਾਣੋ ਆਪਣੀ ਭਾਂਤੇ ਕਰ ਕਿਰਪਾ ਜਿਸ ਰਾਖੋ ਸੰਗੀ ਤੇ ਪਾਰ ਫਰਾਤੇ ਈਤੂਤ ਪ੍ਰਭ ਤੁਮ ਸਮਰਥਾ ਸਭ ਕੁਛ ਤੁਮ ਰੇ ਹਾਥੇ ਐਸਾ ਨਿਧਾਨ ਰਹੇ ਮੋਕੋ ਹਰ ਜੰਚ ਦੇ ਹਮਾਰੇ ਸਾਥੇ ਨਿਰਗੁਣ ਯਾਰ ਕੋ ਗੁਣ ਕੀਜੇ ਹਰਨਾਮ ਮੇਰਾ ਮਨ ਜਾਪੇ ਸੰਤ ਪ੍ਰਸਾਦ ਨਾਨਕ ਹਰ ਭੇਟੇ ਮੰਤਨ ਸੀਤਲ ਧਰਾਪੇ ਗੌੜੀ ਬਹੱਲਾ ਪੰਜਵਾਂ ਸਹਿਜ ਸਮਾਇਓ ਦੇਵ ਮੋਕੋ ਸਤਿਗੁਰ ਭਏ ਦਿਆਲ ਦੇਵ ਰਹੋ ਕਾਠ ਜੇ ਵਰੀ ਘਿਓ ਦਾਸਰਾ ਸੰਤਨ ਟਹਿਲਾਇਓ ਏਕ ਨਾ ਮੋਕੋ ਦਿਓ ਪੁਜਾਰੀ ਔਰ ਮੋਕੋ ਚਰਜ ਗੁਰੋ ਦੇਖਾਇਓ ਭਿਓ ਪ੍ਰਗਾਸ ਸਰਬ ਉਜਿਆਰਾ ਗੁਰ ਗਿਆਨ ਮਨੈ ਪ੍ਰਗਾਸਿਓ ਪ੍ਰਗਟਾਇਓ ਅੰਮ੍ਰਿਤ ਨਾਮ ਪੀਓ ਮਨ ਤ੍ਰਿਪਿਆ ਅਨਪੈ ਠਹਿਰਾਇਓ ਮਾਨ ਆ ਗਿਆ ਸਰਬ ਸੁਖ ਪਾਏ ਦੁੱਖ ਮਾਨ ਆ ਗਿਆ ਸਰਬ ਸੁਖ ਪਾਏ ਦੂਖੋ ਠਾਓ ਗਵਾਇਓ ਜੋ ਸੁਪ੍ਰਸੰਨ ਭਏ ਪ੍ਰਭ ਠਾਕਰ
ਸਭ ਆਨੰਦ ਰੂਪ ਦਿਖਾਇਓ, ਨਾ ਕਿਛ ਆਵਤ ਨਾ ਕਿਛ ਜਾਵਤ, ਸਭ ਖੇਡ ਕੀਓ ਹਰ ਰਾਇਓ, ਕਹੋ ਨਾਨਕ ਅਗਮ ਹੈ ਠਾਕਰ ਭਗਤ ਟੇਕ ਹਰ ਨਾਇਓ। ਗੌੜੀ ਮਹੱਲਾ ਪੰਜਵਾਂ, ਪਾਰ ਬ੍ਰਹਮ ਪੂਰਨ ਪਰਮੇਸ਼ਰ ਮਨ ਤਾਂ ਕੀ ਓਟ ਕਹੀ ਜੈ ਰੇ, ਜਿਨ ਧਾਰੇ ਬ੍ਰਹਮੰਡ ਖੰਡ ਹਰ ਤਾਂ ਕਾ ਨਾਮ ਜਪੀ ਜੈ ਰੇ ਰਹੋ। ਮਨ ਕੀ ਮਤ ਧਿਆ ਗਿਓ ਹਰ ਜਨ ਹੁਕਮ ਪੂਜ ਸੁਖ ਪਾਈਏ ਰੇ, ਜੋ ਪ੍ਰਭ ਕਰੇ ਸੋਈ ਫਲ ਮਾਨੋ ਸੁਖ ਦੁਖ ਉਹੀ ਧਿਆਈਏ ਰੇ। ਕੋਟ ਪਵਿੱਤ ਉਦਾਰੇ ਕਿਨ ਮੈਂ ਕਰਤੇ ਬਾਰ ਨ ਲਾਗੇ ਰੇ, ਦੀਨ ਦਰਦ ਭੰਜਨ ਸਵਾਮੀ ਜਿਸ ਭਾਵੇ ਤਿਸੇ ਨਵਾਜੇ ਰੇ। ਸਭ ਕੋ ਮਾਤ ਪਿਤਾ ਪ੍ਰਤਪਾਲਕ ਜੀ ਪ੍ਰਾਣ ਸੁਖ ਸਾਗਰ ਰੇ, ਤੇਂਦੇ ਤੋਟ ਨਾਹੀ ਤਿਸ ਕਰਤੇ ਪੂਰੇ ਹੋ ਰਤਨਾਗਰ ਰੇ। ਜਾਚਕ ਜਾਚੇ ਨਾਮ ਤੇਰਾ ਸਵਾਮੀ, ਘਟ ਘਟੇ ਅੰਤਰ ਸੋਈ ਰੇ, ਨਾਨਕ ਦਾਸ ਦਾ ਕੀ ਸਰਨਾਏ ਜਾਤੇ ਬ੍ਰਿਥਾ ਨ ਕੋਈ ਰੇ। ਰਾਗ ਗੌੜੀ ਪੂਰਬੀ ਮਹੱਲਾ ਪੰਜਵਾਂ, ਇੱਕ ਓਹੰਕਾਰ ਸਤਿਗੁਰ ਪ੍ਰਸਾਰ, ਹਰ ਹਰ ਕਬੂ ਨ ਮਨੋ ਵਿਸਾਰੇ, ਈਹਾ ਹੁਆ ਸਰਬ ਸੁਖਦਾਤਾ ਸਗਲ ਕਟਾ ਪ੍ਰਤਪਾਰੇ ਰਹਾਉ। ਮਹਾ ਕਸ਼ਟ ਕਾਟੇ ਖਿਨ ਪੀਤਰ, ਰਸਨਾ ਨਾਮ ਚਿਤਾਰੇ, ਸੀਤਲ ਸ਼ਾਂਤ ਸੁਖ ਹਰ ਸਰਨੀ ਜਲਦੀ ਅਗਨ ਨਿਵਾਰੇ, ਗਰਭ ਕੁੰਡ ਨਰਕ ਤੇ ਰਾਖੇ, ਭਵਜਲ ਪਾਰ ਉਤਾਰੇ, ਚਰਨ ਕਮਲ ਆਰਾਧਤ ਮਨ ਮੈਂ ਜਨਕੀ ਤ੍ਰਾਸ ਵਿਦਾਰੇ, ਪੂਰਨ ਪਾਰ ਬ੍ਰਹਮ ਪਰਮੇਸ਼ਰ ਊਚਾ ਗਮ ਅਪਾਰੇ, ਗੁਣ ਗਾਵਤ ਤੇ ਆਵਤ ਸੁਖ ਸਾਗਰ, ਜੀਵੇ ਜਨਮ ਨਾ ਹਾਰੇ, ਕਾਮ ਕ੍ਰੋਧ ਲੋਹ ਮਨ ਦੀਨੋ ਨਿਰਗੁਣ ਕਿਰਕਦਾ ਤਾਰੇ, ਕਰ ਕਿਰਪਾ ਆਪਣੋ ਨਾਮ ਦੀਜੇ ਨਾਨਕ ਸਦ ਭਲੇ ਹਾਰੇ। ਰਾਗ ਗੌੜੀ ਚੇਤੀ ਮਹੱਲਾ ਪੰਜਵਾਂ, ਇੱਕੋ ਅਹੰਕਾਰ ਸਤਿਗੁਰ ਪ੍ਰਸਾਦ, ਸੁਖ ਨਾਹੀ ਰੇ ਹਰ ਭਗਤ ਬਿਨ, ਜੀਤ ਜਨਮ ਇਹ ਰਤਨ ਮੋਲਕ, ਸਾਧ ਸੰਗਤ ਜਪ ਇੱਕ ਖਨਾ ਰਹਾਉ। ਸੁਤ ਸੰਪਤ ਬਨਤਾ ਵੇ ਨੋਦ, ਛੋੜ ਗਏ ਬੋ ਲੋਕ ਭੋਗ, ਹੈ ਵਰਗੈ ਵਰ ਰਾਜ ਰੰਗ, ਤੇ ਆਗ ਚਲ ਹੈ ਮੂੜ ਰੰਗ, ਜੋ ਆ ਚੰਦਨ ਦੇ ਬੂਲਿਆ, ਸੁਤੰਤਰ ਸੰਗ ਰੂੜਿਆ, ਮੋਹ ਮਾਇਆ ਜਾਣੇ ਦੂਰ ਹੈ, ਕਉ ਨਾਨਕ ਸਦਾ ਹਜ਼ੂਰ ਹੈ। ਗੌੜੀ ਮਹੱਲਾ ਪੰਜਵਾਂ, ਮਨ ਤਰ ਤਰ ਬੇ ਹਰ ਕੋ ਹਰ ਕੋ ਨੋ, ਸਾਗ ਸਾਗਰ ਸੰਸਾਰ ਗੁਰਬੋਹਿਤ ਪਾਰ ਗੁਰਾਮਨੋ ਰਹੋ। ਕਲ ਕਾਲ ਖਾਂਧਿਆਰਿਆ ਗੁਰ ਗਿਆਨ ਦੀਪ ਭੋਜੇ ਆਰਿਆ, ਬਿਖ ਬਿਖਿਆ ਪਸਰੀ ਅਤ ਕਨੀ, ਉਭਰੇ ਜਪ ਜਪ ਹਰ ਗੁਣੀ, ਮਤਵਾਰੋ ਮਾ

ਰੱਖਿਆ ਤਾਂ ਕਿ ਤ੍ਰਿਸ਼ਨਾ ਲਾਥੀਆ ਹਰ ਬਿਸਰਾਮ ਨਿਤ ਪਾਇਆ ਸੋ ਬੌਰ ਨ ਕਥ ਹੀ ਧਾਇਆ ਹਰ ਹਰ ਨਾਮ ਜਾ ਕੋ ਗੁਰ ਦੀਆ ਨਾਨਕ ਤਾ ਕੋ ਭੋ ਗਿਆ ਗੌੜੀ ਮਹਲਾ ਪੰਜਵਾਂ ਜਾ ਕੋ ਬਿਸੇ ਰਾਮ ਨਾਮ ਤਾਹੂ ਕੋ ਪੀਰ ਸਾਧ ਸੰਗਤ ਮਿਲ ਹਰ ਰਵੈ ਸੋ ਗੁਣੀ ਗਹੀਰ ਰਹਾਉ ਜਾ ਕੇ ਗੁਰਮੁਖ ਹਿਰਦੇ ਬੁੱਧ ਤਾ ਕੇ ਕਰ ਤਲ ਨਵ ਨਿਧ ਸਿੱਧ ਜੋ ਜਾਣੈ ਹਰ ਪ੍ਰਭ ਧਨੀ ਕਿਛ ਨਾਹੀ ਤਾ ਕਹਿ ਕਮੀ ਕਰਨੇ ਹਰ ਪਛਾਣਿਆ ਸਰਬ ਸੁਖ ਰੰਗ ਮਾਣਿਆ ਹਰ ਧਨ ਜਾ ਕੇ ਗ੍ਰਹਿ ਬਸੇ ਕਉ ਨਾਨਕ ਤਿੰਨ ਸੰਗ ਦੁੱਖ ਨਸੇ ਗੌੜੀ ਮਹੱਲਾ ਪੰਜਵਾਂ ਗਰ ਬਡੋ ਬੂਲ ਇਤਨੋ ਰਹਿ ਨਹੀਂ ਕਹੋ ਕਿਤਨੋ ਰਹੋ ਬੇਵਰਜਿਤ ਬੇਦ ਸੰਤਨਾ ਉਹ ਆਹੋ ਸਿਓ ਲੈ ਹਿਤਨੋ ਨਾ ਹਰ ਹਾ ਜੂਆ ਹਾਰ ਜੁਆਰ ਜੂਆ ਵੇਦੇ ਇੰਦਰੀ ਬਸੈ ਜਿਤਨੋ ਪਰਨ ਪਰਨ ਸੰਪੂਰਨਾ ਚਰਨ ਕਮਲ ਮਰ ਹਿਤਨੋ ਨਾਨਕ ਉਧਰੇ ਸਾਧ ਸੰਗ ਕਿਰਪਾ ਨਿਧ ਬਹਿ ਦਿੱਤਨੋ ਗੌੜੀ ਮਹੱਲਾ ਪੰਜਵਾਂ ਮੋਹਦਾਸ ਰੋਠਾ ਕਰ ਕਉ

ਉਠਾ ਕਰ ਭਾਵੈ ਗੀਤ ਜਿਤ ਪ੍ਰਭ ਕੇ ਗੁੜ ਗਾਵੈ ਸਨ ਪਰੇ ਉਠਾ ਕਰ ਭਜੀਰਾ ਤਿਨਾ ਦੇਖ ਮੇਰਾ ਮਨ ਧੀਰਾ ਏਕ ਟੇਕ ਏਕੋ ਆਧਾਰਾ ਜਨ ਨਾਨਕ ਹਰ ਗੀਲਾ ਕਹਿ ਕਾਰਾ ਗੌੜੀ ਮਹੱਲਾ ਪੰਜਵਾਂ ਹੈ ਕੋਈ ਐਸਾ ਹੋ ਮੈਂ ਤੋਰੇ ਇਸ ਮਿੱਠੀ ਤੇ ਮਨ ਹੋਰੇ ਰਹੋ ਅਗਿਆਨੀ ਮਾਨਕ ਪਿਆ ਜੋ ਨਾਹੀ ਸੋ ਲੋਰੇ ਰਹਿਣੇ ਅੰਧਾਰੀ ਕਾਰੀਆਂ ਕੌੜ ਜੁਗਤ ਜਿਤ ਭੂਰੈ ਭ੍ਰਮ ਤੋਂ ਪਰਮ ਤੋਂ ਹਾਰਿਆ ਅਨਿਕ ਵਿਧੀ ਕਰ ਟੂਰੈ ਕੋ ਨਾਨਕ ਕਿਰਪਾ ਪਈ ਸਾਧ ਸੰਗ ਨਿਧ ਮੋਰੈ ਗੌੜੀ ਮਹੱਲਾ ਪੰਜਵਾਂ ਚਿੰਤਾ ਮਨ ਕਰੁਣਾ ਮਹਿ ਰਹੋ ਦੀਨ ਦਿਆਲਾ ਪਾਰ ਬ੍ਰਹਮ ਜਾ ਕੇ ਸਿਮਰਨ ਸੁਖ ਪਏ ਅਕਾਲ ਪੁਰਖ ਅਗਾਧ ਬੋਧ ਸੰਤ ਜਸੋ ਕੋਟ ਅਗ ਖਏ ਕਿਰਪਾ ਨਿਧ ਪ੍ਰਪਾਇਆ ਧਾਰ ਨਾਨਕ ਹਰ ਹਰ ਨਾਮ ਲਈਏ ਗੌੜੀ ਪੂਰਬੀ ਮਹੱਲਾ ਪੰਜਵਾਂ ਮੇਰੇ ਮਨ ਸਨ ਪ੍ਰਭੂ ਸੁਖ ਪਾਏ ਜਾ ਦਿਨ ਵਿਸਰੇ ਪ੍ਰਾਣ ਸੁਖਦਾਤਾ ਸੋ ਦਿਨ ਜਾਤ ਅਜਾਏ ਰਹੋ ਏਕ ਪ੍ਰਾਣ ਕੇ ਪਾਹੁਣ ਤੁਮ ਆਏ ਬਹੁ ਜੁਗ ਆਸ ਵਧਾਏ ਗ੍ਰਹਿ ਮੰਦਰ ਸੰਪੇ ਜੋ ਦੀਸੇ ਜਿਉ ਤਰਬਰ ਕੀ ਛਾਏ ਤਨ ਮੇਰਾ ਸੰਪੇ ਸਭ ਮੇਰੀ ਬਾਗ ਬਿਲਖ ਸਭ ਜਾਏ ਦੇਵਨ ਹਾਰਿਆ ਬਿਸੇ ਉਠਾ ਕਰ ਖਿਨ ਮੈਂ ਹੋ ਤਪਰ ਆਏ ਪਹਿਰੇ ਬਾਗਾ ਕਰ ਸਨਾਨਾ ਚਿਉਆ ਜਨ ਧਨ ਲਾਏ ਨਿਰਪਉ

ਫਸਤੀ ਨਾ ਵਾਏ। ਜੋ ਹੈ ਕਿਰਪਾਲਤਾ ਸਤਿਗੁਰ ਮਿਲੇ ਸਭ ਦੁੱਖ ਹਰ ਕੇ ਨਾਏ, ਮੁਕਤ ਪਿਆ ਬੰਧਨ ਗੁਰ ਖੋਲੇ ਜਨ ਨਾਨਕ ਹਰ ਗੁਣ ਗਾਏ। ਗੌੜੀ ਪੂਰਬੀ ਮਹੱਲਾ ਪੰਜਵਾਂ। ਮੇਰੇ ਮਨ ਗੁਰ ਗੁਰ ਗੁਰ ਸਦ ਕਰੀਏ, ਰਤਨ ਜਨਮ ਸਫਲ ਗੁਰ ਕੀਆ, ਦਰਸ਼ਨ ਕੋ ਬਲ ਹਰੀਏ ਰਹੋ। ਜੈਸੇ ਸਾਹ ਸਾਸ ਮਨ ਰੇਤਾ, ਤੀਤਾ ਹੀ ਗੁਣ ਗਾਈਏ, ਜੋ ਹੋਏ ਦਿਆਲ ਸਤਿਗੁਰੇ ਆਪਣਾ, ਤਾਂ ਇਹ ਮਨ ਬੁੱਧ ਬੁੱਧ ਪਾਈਏ। ਮੇਰੇ ਮਨ ਨਾਮ ਲੈ ਜਮ ਪੰਥ ਹੈ, ਛੂਟੇ ਸਰਬ ਸੁਖਾ ਸੁਖ ਪਾਈਏ, ਸੇਵ ਸਮਾਮੀ ਸਤਿਗੁਰ ਦਾਤਾ, ਮਨ ਪੰਛਿਤ ਫਲ ਆਈਐ। ਨਾਮ ਇਸ਼ਟ ਸੀਤ ਬੁੰਦ ਕਰਤਾ, ਮਨ ਸਿੰਘ ਤੁਹਾਰੇ ਚਾਲੇ, ਕਰ ਸੇਵਾ ਸਤਿਗੁਰੇ ਆਪਣੇ ਕੀ, ਗੁਰਤੇ ਪਾਈਐ ਪਾਲੇ। ਗੁਰ ਕਿਰਪਾਲ ਕਿਰਪਾ ਪ੍ਰਭਤਾਰੀ, ਬਿਨਸੇ ਸਰਬ ਅੰਦੇਸਾ, ਨਾਨਕ ਸੁਖ ਪਾਇਆ ਹਰ ਕੀਰਤਨ, ਮਿਟਿਓ ਸਗਲ ਕਲੇਸਾ। ਰਾਗੌੜੀ ਮਹੱਲਾ ਪੰਜਵਾਂ। ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਕ੍ਰਿਸ਼ਨਾ ਬਿਰਲੇ ਹੀ ਕੀ ਬੁਝੀਏ ਰਹੋ, ਕੋਟ ਜੋਰੇ ਲੱਖ ਕਰੋਰੇ, ਮਨ ਨਾ ਹੋਰੇ ਪਰੇ ਪਰੇ ਹੀ ਤੋ ਕੋ ਲੁਝੀਏ। ਸੁੰਦਰ ਨਾਰੀ ਅਨਕ ਪ੍ਰਕਾਰੀ, ਪ੍ਰਹਿਗਾ ਬੇਕਾਰੀ, ਬੁਰਾ ਪਲਾ ਨਾਹੀ ਸੁਝੀਏ। ਅਨਕ ਬੰਧਨ ਮਾਇਆ, ਭਰਮਤ ਭਰਮਾਇਆ, ਗੁਣ ਦਿਨ ਹੀ ਗਾਇਆ, ਮਨ ਵਿਖੇ ਹੀ ਤਹਿ ਲੁਝੀਏ। ਜਾਕੋ ਰੇ ਕਿਰਪਾ ਕਰੇ ਜੀਵਤ ਸੋਈ, ਬਰੇ ਸਾਧ ਸੰਗਮੈ ਆਤਰੇ, ਨਾਨਕ ਸੋ ਜਾਂਦਰ ਹਰ ਸਿਜੀ ਹੈ। ਗੌੜੀ ਮਹੱਲਾ ਪੰਜਵਾਂ। ਸਭ ਹੋ ਕੋ ਰਸ ਹਰ ਕੋ ਰਹੁ, ਕਾਹੂ ਯੋਗ ਕਾਹੂ ਭੋਗ ਕਾਹੂ, ਗਿਆਨ ਕਾਹੂ ਧਿਆਨ ਕਾਹੂ, ਕੋ ਡੰਡ ਧਰੋ ਕਾਹੂ, ਜਾਪ ਕਾਹੂ ਤਾਪ ਕਾਹੂ, ਪੂਜਾ ਹੇਮ ਨੇ ਕਾਹੂ, ਹੋ ਗੌਣ ਕਰ ਹੋ ਕਾਹੂ, ਤੀਰ ਕਾਹੂ ਨੀਰ ਕਾਹੂ, ਵੇਦ ਵਿਚਾਰ ਨਾਨਕ ਭਗਤ ਪ੍ਰਿਆ ਹੋ। ਗੌੜੀ ਮਹੱਲਾ ਪੰਜਵਾਂ। ਗੁਣ ਕੀਰਤ ਨਿਤ ਮੋਰੀ ਰਾ, ਤੂੰ ਹੀ ਰਸ ਤੂੰ ਹੀ ਜਸ, ਤੂੰ ਹੀ ਰੂਪ ਤੂੰ ਹੀ ਰੰਗ, ਆਸੋਟ ਪ੍ਰਭ ਤੋਰੀ, ਤੂੰ ਹੀ ਮਾਨ ਤੂੰ ਹੀ ਤਾਨ, ਤੂੰ ਹੀ ਪਤ ਤੂੰ ਹੀ ਪ੍ਰਾਣ, ਗਰ ਤੂਟੀ ਲੈ ਜੋਰੀ, ਤੂੰ ਹੀ ਗ੍ਰਹਿ ਤੂੰ ਹੀ ਬਨ, ਤੂੰ ਹੀ ਗਾਓ ਤੂੰ ਹੀ ਸੁਣ, ਹੇ ਨਾਨਕ ਨੇਰ ਨੇਰੀ। ਗੌੜੀ ਮਹੱਲਾ ਪੰਜਵਾਂ। ਮਾਤੋ ਹਰ ਰੰਗ ਮਾਤੋ ਰਹੋ, ਉਹੀ ਪੀਓ ਉਹੀ ਕੀਓ, ਗੁਰੇ ਜਾਨ ਕੀ ਆ ਉਹਾਂ ਮਨ ਸੋਰਾ ਤੋਂ, ਉਹੀ ਪਾਠੀ ਉਹੀ ਪੋਚਾ, ਉਹੀ ਪਿਆਰੇ ਉਹੀ ਰੋਚਾ, ਮਨ ਉਹ ਸੁਖ ਜਾ ਤੋਂ, ਸਹਿਜ ਕੇਵਲ ਆਨੰਦ ਖੇਲ ਰਹੇ, ਫੇਰ ਭਏ ਮੇਰਾ ਨਾਨਕ ਗੁਰ ਸ਼ਬਦ ਪਰਾ ਤੋਂ। ਰਾ ਗੌੜੀ ਮਾਲਵਾ ਮਹੱਲਾ ਪੰਜਵਾਂ। ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਹਰ ਨਾਮ ਲਿਹ ਮੀਤਾ, ਲਿਹ ਆਗੇ ਬਿਖਮ ਪੰਥ ਤੇ ਧਿਆਨ ਰਹੋ, ਸੇਵਤ ਸੇਵਤ ਸਦਾ ਸੇਵ ਤੇਰੇ ਸੰਗ ਬਸਤ ਹੈ ਕਾਲ, ਕਰ ਸੇਵਾ ਤੂੰ ਸਾਧਕੀ ਹੋ ਕਾਟੀਏ ਜਮਜਾਲ, ਓਮ ਜਗ ਤੀਰਥ ਕੀਏ ਵਿੱਚ ਹਉਮੈ ਵਧੇ ਵਿਕਾਰ, ਨਰਕ ਸੁਰਗ ਤੋਂ ਭੁੰਚ ਨਾ ਹੋ ਬੌਰ ਬੌਰ ਅਵਤਾਰ, ਸਿਵਪੁਰੀ ਪ੍ਰਭ ਇੰਦਰਪੁਰੀ, ਨੈਚਲ ਕੋ ਥੋ ਨਾਹੀ, ਬਿਨ ਹਰ ਸੇਵਾ ਸੁਖ ਨਹੀਂ, ਹੋ ਸਾਖਤ ਆਵੈ ਜਾਹੇ, ਜੈਸੋ ਗੁਰ ਪਦੇ ਸਿਆਬ ਤਿਸੋ ਕਿਆ ਪੁਕਾਰ, ਨਾਨਕ ਕਹੇ ਸੁਨ ਰੇ ਬਨਾ, ਕਰ ਕੀਰਤਨ ਹੋ ਆਧਾਰ। ਰਾਗ ਗੌੜੀ ਮਾਲਾ ਮਹੱਲਾ ਪੰਜਵਾਂ। ਇੱਕ ਓਹੰਕਾਰ ਸਤਿਗੁਰ ਪ੍ਰਸਾਦ, ਪਾਇਓ ਬਾਲ ਬੁੱਧ ਸੁਖ ਰੇ, ਹਰਖ ਸੋਗ ਆਨ ਮਿਰਤ, ਦੁਖ ਸੁਖ ਚਿਤ ਸੰਸਰ ਗੁਰ ਮਿਲੇ ਰਹੋ, ਜੋ ਲੋ ਹੋ ਕਿਛ ਸੋਚਿਓ, ਚਿਤਵੋ ਤੋ ਲੋ ਦੁਖਨ ਪਰੇ, ਜੋ ਕਿਰਪਾਲ ਗੁਰ ਪੂਰਾ ਭੇਟਿਓ ਤੋ ਆਨੰਦ ਸਹਿਜੇ, ਜੇਤੀ ਸਿਆਨਪ ਕਰਮ ਹੋ ਕੀਏ, ਤੇ ਤੇ ਬੰਧ ਪਰੇ, ਜੋ ਸਾਧੂ ਕਰਮਸਤਕ ਧਰਿਓ ਤਮ ਹਮ ਮੁਕਤ ਭਏ, ਜੋ ਲੋ ਮੇਰੋ ਮੇਰੋ ਕਰਤੇ ਤੋ ਲੋ ਬੁੱਕੇ ਰੇ, ਮੰਤਨ ਬੁੱਧ ਅਰਪੀ ਠਾਕਰ ਕੋ ਤਬ ਹਮ ਸਹਿਜ ਸੋਏ, ਜੋ ਲੋ ਪੋਟ ਉਠਾਈ ਚਲਿਓ ਤੋ ਲੋ ਡਾਨ ਭਰੇ, ਪੋਟ ਡਾਰ ਗੁਰ ਪੂਰਾ ਮਿਲਿਆ ਤੋ ਨਾਨਕ ਨਿਰਭਏ। ਗੌੜੀ ਮਾਲਾ ਮਹੱਲਾ ਪੰਜਵਾਂ। ਭਾਵਨ ਤਿਆਗਿਓ ਰੀ ਤਿਆਗਿਓ, ਤਿਆਗਿਓ ਮੈਂ ਗੁਰ ਮਿਲ ਤਿਆਗਿਓ, ਸਰਵ ਸੁਖ ਆਨੰਦ ਮਗਲ, ਰਸਮਾਨ ਗੋਬਿੰਦ ਆਗਿਓ ਰਹੋ, ਮਾਨ ਅਭਿਮਾਨ ਦੋ ਸਮਾਨੇ, ਮਸਤਕ ਡਾਰ ਗੁਰ ਪਾਗਿਓ, ਸੰਪਤ ਹਰਖਨ ਆਬਤ ਦੁਖਾ ਰੰਗ ਠਾਕਰੋ ਲਾਗਿਓ, ਬਾਂਸ ਬਾਸੁਰੀ ਏਕੇ ਸਵਾਮੀ ਧਿਆਨ ਦਿਸ਼ਟ ਆਗਿਓ,
ਨਿਰਭਉ ਭਏ ਸੰਤ ਭਰਮੰਡਾਰਿਓ ਪੂਰਨ ਸਰਬਾਗਿਓ ਯੋਗ ਛਕਰਤੇ ਕਾਰਨ ਕੀਨੇ ਮਨ ਭਰੋ ਨਾ ਲਾਗਿਓ ਸਾਧ ਸੰਗਤ ਪ੍ਰਸਾਦ ਸੰਤਨ ਕੇ ਸੋਇਓ ਮਨ ਜਾਗਿਓ ਜੇ ਨਾਨਕ ਓੜ ਤੁਹਾਰੀ ਪਰਿਓ ਆਏ ਪਿਓ ਸਰਨ ਆ ਗਿਓ ਨਾਮ ਰੰਗ ਸਹਿਜ ਰਸਮਾਣੇ ਫਿਰ ਦੁੱਖ ਨਾ ਲਾਗਿਓ ਗੌੜੀ ਮਾਲਾ ਮਹੱਲਾ ਪੰਜਵਾਂ ਪਾਇਆ ਲਾਲ ਰਤਨ ਮਨ ਪਾਇਆ ਮਨ ਸੀਤਲ ਥੀਆ ਸਤਿਗੁਰ ਸ਼ਬਦ ਸਮਾਇਆ ਰਹਾਓ ਲਾਥੀ ਭੂਖ ਤ੍ਰਿਸ਼ਨ ਸਭ ਲਾਥੀ ਚਿੰਤਾ ਸਗਲ ਵਿਸਾਰੀ ਕਰਮਸਤ ਗੁਰ ਪੂਰੇ ਧਰਿਓ ਮਨ ਜੀਤੋ ਜਗ ਸਾਰੀ ਤ੍ਰਿਪਤ ਗਾਏ ਰਹੇ ਦੇ ਅੰਤਰ ਡੋਲਣ ਤੇ ਅਬ ਚੂਕੇ ਕੁੱਠ ਖਜ਼ਾਨਾ ਸਤਿਗੁਰ ਦੀਆ ਤੋਟ ਨਾਹੀ ਰੇ ਮੂਕੇ ਅਚਰਜ ਏਕ ਸੁਨੋ ਰੇ ਭਾਈ ਗੁਰੇ ਐਸੀ ਬੂਝ ਬਜਾਹੀ ਲਾਹੇ ਪਰਦਾ ਠਾਕਰ ਜਿਉਂ ਭੇਟਿਓ ਤੋ ਬਿਸਰੀ ਤਤ ਪਰਾਈ ਕਿਹੋ ਨਾ ਜਾਹੀ ਇਹ ਅਚੰਬਿਓ ਸੋ ਜਾਣੇ ਜਿਨ ਚਾਖਿਆ ਕਹੋ ਨਾਨਕ ਸਚ ਭਈ ਬਿਗਾਸਾ ਗੁਰ ਨਿਧਾਨ ਹਿਰਦੇ ਲੈ ਰਾਖਿਆ ਗੌੜੀ ਮਾਲਾ ਮਹੱਲਾ ਪੰਜਵਾਂ ਉਭੁਰਤ ਰਾਜਾ ਰਾਮ ਕੀ ਸਰਨੀ ਸਰਬ ਲੋਕ ਮੈਂ ਆਕੇ ਮੰਡਲ ਗਿਰ ਗਿਰ ਪਰਤੇ ਤਰਨੀ ਰਹਾਓ ਸਾਸ ਸਿਮਰਤ ਬੇਦ ਵਿਚਾਰੇ ਮਹਾਂਪੁਰਖਨ ਘਿਓ ਕਿਹਾ ਬਿਨ ਹਰ ਭਜਨ ਨਾਹੀ ਨਿਸਤਾਰਾ ਸੂਖ ਨ ਕਿਨ ਹੂ ਦੇਆ ਤੀਨ ਪਵਨ ਕੀ ਲਖਮੀ ਜੋਰੀ ਪੂਜਿਤ ਨਾਹੀ ਲਹਿਰੇ ਬਿਨ ਹਰ ਭਗਤ ਕਹਾਂ ਥਿਤ ਪਾਵੇ ਫਿਰ ਤੋ ਪਹਿਰੇ ਪੈਰੇ ਅਨਕ ਬਲਾਸ ਕਰਤ ਮਨ ਮੋਹਨ ਪੂਰਨ ਹੋਤ ਨ ਕਾਮਾ ਜਲ ਤੋ ਕਬੂ ਨ ਭੂਤ ਸਗਲ ਬਰੇਥੇ ਬਿਨ ਕਾਮਾ ਹਰ ਕਾ ਨਾਮ ਜਪੋ ਮੇਰੇ ਮੀਤਾ ਇਹਾ ਸਾਰ ਸੁਖ ਪੂਰਾ ਸਾ ਸੰਗਤ ਜਨ ਮਰਨ ਨਵਾਰੇ ਨਾਨਕ ਜਨ ਕੀ ਧੂਰਾ ਗੌੜੀ ਮਾਲਾ ਮਹੱਲਾ ਪੰਜਵਾਂ ਸਿਵ ਕੋ ਇਸ ਬਿਤ ਕੋ ਸਮਝਾਵੇ ਕਰਤਾ ਹੋਏ ਜਨ ਆਵੇ ਰਹੋ ਅਨਜਾਨ ਤੇ ਕਿਛੇ ਕਮਾਨੋ ਜਬ ਤਬ ਕਛੂ ਨਸਾਦਾ ਦੈ ਦਿਸ ਲੈ ਇਹ ਮਨ ਦੋਹਰਾਇਓ ਕਵਨ ਕਰਮ ਕਰਬਾਦਾ ਮਨ ਤਨ ਧਰਮ ਭੂਮ ਕਾਠਾ ਕਰਹੋ ਇਸ ਕਾਜ ਇਹ ਮੇਰਾ ਪਰਮ ਮੋਹ ਸਭ ਕੁਝ ਸੁਨਾਹੀ ਇਹ ਪੈਖਰ ਪਾਏ ਪੈਰਾ ਤਬ ਇਹੋ ਕਹਾ ਮਨ ਭਰਿਆ ਜਬ ਇਹ ਕਛੂ ਨਾ ਹੋਤਾ ਜਬ ਇਕ ਨਿਰੰਜਨ ਨਿਰੰਕਾਰ ਪ੍ਰਭ ਸਭ ਕਿਛੇ ਆਪੇ ਕਰਤਾ ਆਪੇ ਕਰਤਵੇ ਆਪੇ ਜਾਣੇ ਜਿਨੇ ਰਚਨ ਰਚਾਇਆ ਕਹੋ ਨਾਨਕ ਕਰਨ ਆਹਾਰ ਹੈ ਆਪੇ ਸਤਿਗੁਰ ਭਰਮ ਚੁਕਾਇਆ ਗੌੜੀ ਮਾਲਾ ਮਹੱਲਾ ਪੰਜਵਾਂ ਹਰ ਬਿਨ ਅਵਰ ਕਿਰਿਆ ਬਿਰਥੇ ਜਬ ਤਬ ਸੰਜਮ ਕਰਮ ਕਮਾਣੇ ਇਹ ਊਰ ਏ ਮੂਸੇ ਰਹਾਓ ਵਰਤਨੇਮ ਸੰਜਮ ਮਹਿਰਾਤਾ ਦਿਨ ਖਾਇਆ ਅੱਡ ਨ ਪਾਇਆ ਆਗੇ ਚੱਲਣ ਔਰ ਹੈ ਭਾਈ ਉਹਾਂ ਕਾਮ ਨਾ ਆਇਆ ਤੀਰਥ ਨਾਏ ਔਰ ਧਰਨੀ ਭ੍ਰਮਤਾ ਆਗੇ ਠਰ ਨ ਪਾਵੇ ਉਹਾਂ ਕਾਮ ਨ ਆਵੇ ਇਹ ਬਿਦ ਉਹ ਲੋਕ ਨਹੀਂ ਪਤੇ ਆਵੇ ਚਤੁਰਬੇਦ ਮੁਖ ਬਚਨੀ ਉਚਰੇ ਆਗੇ ਮਹਿਲ ਨ ਪਾਈਏ ਬੁਝੇ ਨਾਹੀ ਏਕ ਸੁਦਾ ਕਰ ਉਹ ਸਕਦੀ ਝਾਕ ਚਕਾਈਏ ਨਾਨਕ ਕਹਿਤੋ ਇਹੋ ਬਚਾਰਾ ਜੇ ਕਮਾਵੇ ਸੋ ਪਾਰ ਗਰਾਮੀ ਗੁਰਸੇਵੋ ਅਰਨਾਮ ਧਿਆਵੋ ਤਾਂ ਕਿਉਂ ਮਨੋ ਗੁਮਾਨੀ ਗੌੜੀ ਮਹੱਲਾ ਪੰਜਵਾਂ ਮਾਧੋ ਹਰ ਹਰ ਹਰ ਮੁਖ ਕਹੀਏ ਹਮ ਤੇ ਕੁਛ ਨ ਹੋਵੇ ਸਵਾਮੀ ਜਿਉ ਰਾਖੋ ਤਿਉਂ ਰਹੀਏ ਰਹਾਓ ਕਿਆ ਕਿਛ ਕਰੇ ਕਾ ਕਰਨੇ ਹਾਰਾ ਕਿਆ ਇਸ ਹੱਥ ਵਿਚਾਰੇ ਜਿਤ ਤੁਮ ਲਾਵੋ ਤਿਤ ਹੀ ਲਾਗਾ ਪੂਰਨ ਖਸਮ ਹਮਾਰੇ ਕਰੋ ਕਿਰਪਾ ਸਰਗ ਕੇ ਦਾਤੇ ਏਕ ਰੂਪ ਲਿਵ ਲਾਵੋ ਨਾਨਕ ਕੀ ਬੇਨੰਤੀ ਹਰ ਪਹਿ ਆਪਣਾ ਨਾਮ ਜਪਾਵੋ ਰਾਗ ਗੌੜੀ ਮਾਝ ਮਹੱਲਾ ਪੰਜਵਾਂ ਇੱਕੋ ਅਹੰਕਾਰ ਸਤਿਗੁਰ ਪ੍ਰਸਾਦ ਦੀਨ ਦਿਆਲ ਦਮੋਦਰ ਰਾਇਆ ਜੀਓ ਕੋਟ ਜਿਨਾ ਕਰ ਸੇਵ ਲਗਾਇਆ ਜੀਓ ਭਗਤ ਬਛਲ ਤੇਰਾ ਬਿਰਧ ਰਖਾਇਆ ਜੀਓ ਪੂਰਨ ਸਭਨੇ ਜਾਈ ਜੀਓ ਕਿਉਂ ਭੇਖਾ ਪ੍ਰੀਤਨ ਕਵਣ ਸੁਕਰਨੀ ਜੀਓ ਸੰਤਾਂ ਦਾਸੀ ਸੇਵਾ ਚਰਨੀ ਜੀਓ ਇਹ ਜੀਓ ਬਤਾਈ ਬਲ ਬਲ ਜਾਈ ਜੀਓ ਤਿਸ ਨਿਰਡਬਲਾ ਕੋ ਪਾਏ ਜੀਓ ਪੋਥੀ ਪੰਡਿਤ ਬੇਦ ਖੁਜੰਤਾ ਜੀਓ ਹੋਏ ਬਰਾਗੀ ਤੀਰਥ ਨਵੰਤਾ ਜੀਓ ਗੀਤਨਾਦ ਕੀਰਤਨ ਗਾਵੰਤਾ ਜੀਓ ਹਰ ਨਿਰਭਉ ਨਾਮ ਧਿਆਈ ਜੀਓ ਭਇ ਕਿਰਪਾਲ ਸਵਾਮੀ ਮੇਰੇ ਜੀਓ ਪਤਿਤ ਪਵਿੱਤ ਲਗ ਗੁਰਕੇ ਪੈਰੀ ਜੀਓ ਭਰਮ ਭਉ ਕਾਠ ਕੀਏ ਨਿਰਵੈਰੈ ਜੀਓ ਗੁਰਮਨ ਕੀ ਆਸ ਪਰਾਈ ਜੀਓ ਜਿਨ ਨੌ ਪਾਇਆ ਸੋ ਧਨਵੰਤਾ ਜੀਓ
ਜਿਨ ਪ੍ਰਭ ਤੇ ਆਇਆ ਸੋ ਸੋ ਬਾਵੰਤਾ ਜੀਓ, ਜੇ ਸਾਧੂ ਸੰਗਤ ਤੇ ਸਭ ਸੁਕਰ ਨਹੀਂ ਜੀਓ, ਜੋ ਨਾਨਕ ਸਹਿਜ ਸਮਾਈ ਜੀਓ, ਕੌੜੀ ਮਹੱਲਾ ਪੰਜਵਾਂ ਮਾਜ। ਆਓ ਹਮਾਰੇ ਰਾਮ ਪਿਆਰੇ ਜੀਓ, ਰਹਿਣ ਦਿਨ ਸਾਥ ਸਾਥ ਚਿਤਾਰੇ ਜੀਓ, ਸੰਤ ਦਿਓ ਸੰਦੇਸਾ ਮੈਂ ਚਰਨਾਰੇ ਜੀਓ, ਤੁਧ ਬਿਨ ਕਿਤ ਬਿਤ ਧਰਈਏ ਜੀਓ, ਸੰਗ ਤੁਮਾਰੇ ਮੈਂ ਕਰੇ ਆਨੰਦਾ ਜੀਓ, ਬਾਣ ਤ੍ਰਿਣ ਤ੍ਰਿਣ ਪਵ ਸੁਖ ਪਰਮਾਨੰਦਾ ਜੀਓ, ਸੇਜ ਸੁਹਾਵੀ ਇਹ ਮਨ ਬਖਸੰਦਾ ਜੀਓ, ਪੇਖ ਦਰਸ਼ਨੇ ਸੁਖ ਲਹੀਏ ਜੀਓ, ਚਰਨ ਪਖਾਰ ਕਰੇ ਨਿਤ ਸੇਵਾ ਜੀਓ, ਪੂਜਾ ਅਰਚਾ ਬੰਧਨ ਦੇਵਾ ਜੀਓ, ਦਾਸਨ ਦਾਸ ਨਾਮ ਜਪ ਦੇਵਾ ਜੀਓ, ਬਿਨੋ ਠਾਕਰ ਪਹਿ ਕਹੀਏ ਜੀਓ, ਇਨ ਪੁੰਨੀ ਮੇਰੀ ਮੰਤਨ ਹਰਿਆ ਜੀਓ, ਦਰਸ਼ਨ ਪੇਤ ਸਭ ਦੁੱਖ ਪਰ ਹਰਿਆ ਜੀਓ, ਹਰ ਹਰ ਨਾਮ ਜਪੇ ਜਪ ਤਰਿਆ ਜੀਓ, ਇਹ ਜਰ ਜਰ ਨਾਨਕ ਸੁਖ ਸਹੀਏ ਜੀਓ, ਗੌੜੀ ਮਾਜ ਮਹੱਲਾ ਪੰਜਵਾਂ। ਸੁਣ ਸੁਣ ਸਾਜਨ ਮਨ ਮਿਤ ਪਿਆਰੇ ਜੀਓ, ਮਨ ਤਨ ਤੇਰਾ ਇਹ ਜੀਓ ਕੇ ਭਾਰੇ ਜੀਓ, ਬਿਸਰ ਨਾਹੀਂ ਪ੍ਰਪਾਨ ਉਧਾਰੇ ਜੀਓ, ਸਦਾ ਤੇਰੀ ਸਰਣਾਈ ਜੀਓ, ਜਿਸ ਮਿਲੀਏ ਮਨ ਜੀਵੇ ਭਾਈ ਜੀਓ, ਗੁਰਪ੍ਰਸਾਦੀ ਜੋ ਹਰ ਹਰ ਪਾਈ ਜੀਓ, ਸਭ ਕਿਛ ਪ੍ਰਭ ਕਾ ਪ੍ਰਭ ਕੀਆ ਜਾਈ ਜੀਓ, ਪ੍ਰਭ ਕੋ ਸਦ ਬਲ ਜਾਈ ਜੀਓ, ਇਹ ਨਿਦਾਨ ਜਪੇ ਬੜਭਾਗੀ ਜੀਓ, ਨਾਮ ਨਿਰੰਜਨ ਏਕ ਲਿਵ ਲਾਗੀ ਜੀਓ, ਗੁਰਪੂਰਾ ਪਾਇਆ ਸਭ ਦੁੱਖ ਮਿਟਾਇਆ ਜੀਓ, ਆਠ ਪੈਰ ਗੁਣ ਗਾਇਆ ਜੀਓ, ਰਤਨ ਪਦਾਰਥ ਨਾਮ ਤੁਮਾਰਾ ਜੀਓ, ਤੂੰ ਸੱਚਾ ਸਹੁ ਭਗਤ ਬਣ ਜਾ ਰਾ ਜੀਓ, ਹਰ ਤਨ ਰਾਸ ਸੱਚ ਵਪਾਰਾ ਜੀਓ, ਜੇ ਨਾਨਕ ਸਦ ਬਲਹਾਰਾ ਜੀਓ, ਰਾ ਗੌੜੀ ਮਾਜ ਮਹੱਲ।

ਉਮਰ ਤੁਮਾਰੇ ਸੁਭ ਵਸਾ ਸਚ ਸ਼ਬਦ ਨਿਸਾਨ ਰਹਾਉ ਸਭੇ ਗਲਾ ਜਾਤੀਆਂ ਸੁਣ ਕੇ ਚੁਪਕੀਆ ਕਦੀ ਸੁਰਤ ਨਾ ਲੱਥੀਆਂ ਮਾਇਆ ਮੋਹੜਿਆ ਬੇ ਬੁਜਾਰਤ ਸਾਰਤਾ ਸੇ ਅੱਖੀ ਡਿੱਠੜੀਆ ਕੋਈ ਸੋ ਮੂਰਖ ਲੋਭੀਆ ਮੂਲ ਨਾ ਸੁਣੀ ਕਿਹਾ ਇੱਕ ਸਦੋਹੋ ਚੌਹਕੀਆ ਗਣੀ ਸਭ ਇਕਤ ਸਾਧ ਮੁੱਠੀ ਇੱਕ ਅਧ ਨਾਇ ਰਸੜੀਆ ਕਾ ਬਿਰਲੀ ਜਾਏ ਬੁੱਠੀ ਭਗਤ ਸਚੇ ਦਰ ਸੋਹੋਂ ਦੇ ਆਨੰਦ ਕਰੇ ਦਿਨ ਰਾਤ ਰੰਗ ਰਤੇ ਪਰਮੇਸ਼ਰੇ ਜੇ ਨਾਨਕ ਦਿਨ ਬਲ ਜਾਤ ਗੌੜੀ ਮਹੱਲਾ ਪੰਜਵਾਂ ਮਾਜ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਅੱਠ ਪਹਿਰ ਆਰਾਧੀਏ ਪੂਰਨ ਸਤਿਗੁਰ ਗਿਆਨ ਰਹਾਓ ਜਿਤ ਕਟ ਬਸੇ ਪਾਰ ਬ੍ਰਹਮ ਸੋਈ ਸਹਾਵਾ ਥਾਓ ਜਮ ਕੰਕਰ ਨੇੜ ਨਾ ਆਵੀ ਰਸਨਾ ਹਰ ਗੁਣ ਗਾਓ ਸੇਵਾ ਸੁਰਤ ਨਾ ਜਾਣਿਆ ਨਾ ਜਾਪੇ ਆਰਾਧ ਉੱਟ ਗਏ ਰੀਤੀ ਜੀਵਨਾ ਓਟ ਤੇਰੀ ਜਗ ਜੀਵਨਾ ਮੇਰੇ ਠਾਕਰ ਅਗਮ ਅਗਾਧ ਭਾਈ ਕਿਰਪਾਲ ਗੁਸਾਈਆ ਨੱਠੇ ਸੋਖ

ਗੁਰਦ ਉੱਠੇ ਸਭ ਕੁਛ ਪਾਇਆ ਜੈ ਨਾਨਕ ਸਦ ਬਦਿਹਾਰ ਗੋਲੀ ਮਾਜ ਮਹੱਲਾ ਪੰਜਵਾਂ ਹਰ ਰਾਮ ਰਾਮ ਰਾਮ ਰਾਮਾ ਜਪ ਪੂਰਨ ਹੋਏ ਕਾਮਾ ਰਹਾਉ ਰਾਮ ਗੋਬਿੰਦ ਜਪੇ ਦਿਆ ਹੋਆ ਮੁਖ ਪਵਿੱਤਰ ਹਰ ਜਾ ਸੁਣੀਏ ਜਿਤੇ ਸੋਈ ਭਾਈ ਮਿੱਤਰ ਸਭ ਪਦਾਰਥ ਸਫਲਾ ਸਰਬ ਗੁਣਾ ਜਿਸ ਮਾਹ ਪਿਓ ਗਿੰਦ ਮਨੋ ਵਸਾਰੀਏ ਜਿਸ ਸਿਮਰ ਦੁੱਖ ਜਾ ਸਾਰੀਏ ਜਿਸ ਸਿਮਰ ਦੁੱਖ ਜਾਈਏ ਜੀਵੀਏ।

ਖਾਸ ਗੌੜੀ ਮਾਜ ਮਹੱਲਾ ਪੰਜਵਾਂ ਮੀਠੇ ਹਰ ਗੁਣ ਗਾਓ ਜਿੰਦ ਤੂੰ ਮੀਠੇ ਹਰ ਗੁਣ ਗਾਓ ਸੱਚੇ ਸੇ ਤੀਰਤਿਆ ਮਿਲਿਆ ਨਥਾ ਵੈ ਤਾਓ ਰਹਾਓ ਹੋਰ ਸਾਧ ਸਭ ਫਿੱਕਿਆ ਮੰਤਨ ਫਿੱਕਾ ਹੋਏ ਬਣ ਪਰਮੇਸ਼ਰ ਸੋ ਕਰੇ ਫਿੱਟ ਸੋ ਜੀਵਨ ਸੋਏ ਅੰਚਲ ਗਾਹੇ ਕੇ ਸਾਧਕਾ ਤਰਨਾ ਉਹ ਸੰਸਾਰ ਪਾਰ ਬ੍ਰਹਮ ਆਰਾਧੀਏ ਉਧਰੇ ਸਭ ਪਰਿਵਾਰ ਸਾਜਨ ਬੰਧ ਸੁਮਿੱਤਰ ਸੋ ਹਰ ਨਾਮ ਹਿਰਦੇ ਦੇ ਔਗਣ ਸਭ ਮਿਟਾ।

ਜਿਸ ਭਾਗੋ ਰਹਾਓ। ਸੁਖ ਦੁੱਖ ਦੋਨੋਂ ਸਮ ਕਰ ਜਾਣੇ ਔਰ ਮਾਨ ਅਪਮਾਨਾ ਹਰਖ ਸੋਗ ਤੇ ਰਹੇ ਅਤੀਤਾ ਤਿਨ ਜਗ ਤੱਤ ਪਛਾਣਾ। ਉਸ ਨੰਦਾ ਦਉ ਤਿਆ ਗਏ ਖੋਜੇ ਪਦ ਨਿਰਵਾਣਾ ਜਾਂ ਨਾਨਕ ਇਹ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਗੌੜੀ ਮਹੱਲਾ ਨਾਮ ਸਾਧੋ ਰਚਨਾ ਰਾਮ ਮਨਾਈ ਇੱਕ ਬਿਨ ਸੇ ਇੱਕ ਹਸਤਰ ਮਾਨੇ ਚਰਜ ਲਖੋ ਨਾ ਜਾਈ ਰਹਾਓ। ਕਾਮ ਕ੍ਰੋਧ ਮੋਹ ਬਸ ਪੁਰਾਣੀ ਹਰ ਮੂਰਤ ਬਿਸਰਾਈ ਝੂਠਾ ਤਨ ਸਾਚਾ ਕਰ ਮਾਨਿਓ ਜੋ ਸੁਪਨਾ ਰਹਿਨਾਈ। ਜੋਧੀ ਸੇ ਸੋ ਸਗਲ ਵਨਾਸਿਓ ਜੋ ਬਾਦਰ ਕੀ ਛਾਈ ਜਨ ਨਾਨਕ ਜਗ ਜਾਨਿਓ ਮਿਥਿਆਰ ਹੋਰ ਨਾਮ ਸਰਣਾਈ। ਗੋੜੀ ਮਹੱਲਾ ਨੋਵਾ ਪ੍ਰਾਣੀ ਕੋ ਹਰ ਜਸ ਮਨ ਨਹੀਂ ਆਵੇ ਐਨ ਸਮਗਨ ਰਹੇ ਮਾਇਆ ਮੇ ਕਹੁ ਕੈਸੇ ਕੁੜਗਾਵੇ ਰਹਾਉ। ਭੂਤ ਮੀਤ ਮਿਆ ਮਮਤਾ ਸਿਓ ਇਬਦ ਆਪ ਬੰਧਾਵੇ ਮਿਰਗ ਤ੍ਰਿਸ਼ਨਾ ਜਿਉ ਝੂਠੋ ਇਹ ਜਗ ਦੇਖ ਚਾਸ ਉਠਤਾਵੇ। ਭੁਗਤ ਮੁਕਤ ਕਾ ਕਾਰਨ ਸਵਾਮੀ ਮੂੜਤਾ ਵਿਸਰਾਵੇ ਜਨ ਨਾਨਕ ਕੋਟਨ ਮੇ ਕੋ ਭਜਨ ਰਾਮ ਕੋ ਪਾਵੇ ਰਹੋ। ਗੋੜੀ ਮਹੱਲਾ ਨੋਵਾ ਸਾਧੋ ਇਹ ਮਨ ਕਹਿ ਨ ਜਾਈ ਚੰਚਲ ਤਿਸ਼ਨਾ ਸੰਗ ਬਸਤਾ ਜਾਤੇ ਥਿਰ ਨ ਰਹਾਈ ਰਹੋ। ਕਠਿਨ ਖਰੋਧ ਕਟ ਹੀ ਕੇ ਪੀਤਰ ਜੈਸਤ ਸਭ ਬਿਸਰਾਈ ਰਤਨ ਗਿਆਨ ਸਭ ਕੋ ਹਿਰਦੀਨਾ ਤਾਂ ਸੋ ਕੁਛ ਨ ਵਸਾਈ। ਯੋਗੀ ਜਤਨ ਕਰਤ ਸਵੇ ਹਾਰੇ ਗੁਨੀ

ਇੱਕ ਸੁਖ ਮਾਨਿਆ ਸਹਿਜ ਮਲਾਇਆ, ਨਿਰਮਲ ਬਾਣੀ ਭਰਮ ਚੁਕਾਇਆ, ਲਾਲ ਭਏ ਸੂਹਾ ਰੰਗ ਪਾਇਆ, ਨਦਰ ਭਈ ਬਿਖਾ ਕਰ ਆਇਆ, ਉਲਟ ਪਈ ਜੀਵ ਮਨ ਜਾ ਗਿਆ, ਸਰਵ ਰਹੇ ਮਨ ਹਰ ਸਿਉਂ ਲਾ ਗਿਆ, ਹਰ ਸੰਗ੍ਰਹਿ ਬਿਕ ਪਰ ਹਰ ਤੇ ਆ ਗਿਆ, ਭਏ ਉਸੇ ਜਮ ਕਾ ਭਉ ਪਾ ਗਿਆ, ਸਾਧ ਰਹੇ ਬਾਦ ਓਹਕਾਰਾ, ਚਿਤ ਹਰ ਸਿਉਂ ਰਾਤਾ ਹੁਕਮ ਅਪਾਰਾ, ਜਾਤ ਰਹੇ ਪਤਕੇ ਆਚਾਰਾ, ਦਿਸ਼ਟ ਭਈ ਸੁਖ ਆਤਮ ਤਾਰਾ, ਤੁਦਬਿਨ ਕਉ ਨਾ ਦੇਖਿਓ ਮੀਤ, ਕਿਸੇ ਵੋ ਕਿਸ ਦੇ ਵੋ ਚੀਤ, ਕਿਸ ਪੁੱਛੋ ਕਿਸ ਲਾਗੋ ਪਾਏ, ਕਿਸ ਉਪਦੇਸ ਰਾਏ ਲਿਵ ਲਾਏ, ਗੁਰਸੇ ਵੀ ਗੁਰ ਲਾਗ ਪਾਏ, ਭਗਤ ਕਰੀ ਰਾਚੋ ਹਰਨਾਏ, ਸਿੱਖਿਆ ਦੇਖੀ ਭੋਜਨ ਪਾਓ, ਸੰਜੋਗੀ ਨਿਜ ਕਰ ਜਾਓ, ਗਰਮ ਗੰਤੰਗ ਸੁਖ ਆਤਮ ਧਿਆਨਾ, ਜੋਤ ਪਈ ਜੋਤੀ ਮੈਂ ਸਮਾਨਾ, ਲਿਖਤ ਮਿਟੇ ਨੇ ਸ਼ਬਦ ਨਿਸ਼ਾਨਾ, ਕਰਤਾ ਕਰਣਾ ਕਰਤਾ ਜਾਣਾ, ਨਹਿ ਪੰਡਿਤ ਨਾ ਚਤਰ ਸਿਆਣਾ, ਨਹਿ ਭੂਲ ਨਹਿ ਭਰਮ ਪਲਾਣਾ, ਕਥਿਓ ਨਾ ਕਥਨੀ ਹੁਕਮ ਪਛਾਣਾ, ਨਾਨਕ ਗੁਰਮਤ ਸਹਿਜ ਸਮਾਨਾ, ਗੌੜੀ ਗੌਰੇਰੀ ਮਹੱਲਾ ਪਹਿਲਾ, ਮਨ ਕੁੰਚਰ ਕਾਇਆ ਉਦਿਆਨੇ, ਗੁਰ ਅੰਕਸ ਸਚ ਸ਼ਬਦ ਨਿਸ਼ਾਨੇ, ਰਾਜ ਦੁਆਰੇ ਸੋਭ ਨ ਮਾਨੇ, ਚਿਤਰਾਈ ਨਹਿ ਚੀਨਿਆ ਜਾਏ, ਬਿਨ ਮਾਰੇ ਕਿਉਂਕਿ ਮਤ ਪਾਏ ਰਹੋ, ਕਰਮੈ ਅੰਮ੍ਰਿਤ ਤਸਕਰ ਲਈ, ਨਨਾ ਕਾਰਗ ਨਾ ਕੋਈ ਕਰੇਈ, ਰਾਖੇ ਆਪ ਬਡਾਈ ਦੇਈ, ਨੀਲ ਅਨਿਲ ਅਗਨ ਇਕਠਾਈ, ਜਲ ਨਿਵਰੀ ਗੁਰਬੂਜ ਬਜਾਈ, ਮਨ ਦੇ ਦਈਆ ਰਹਿਸ ਗੁਣ ਗਾਈ, ਜੈਸਾ ਕਰ ਬਾਤ ਤੋ ਤੈਸਾ, ਬੈਸ ਖਵਾ ਮੈਂ ਆਖਿਓ ਕੈਸਾ, ਸਾਗਰ ਡੂਗਰ ਨਿਰਭਉ ਐਸਾ, ਬੂਹੇ ਕੋ ਕੁਛ ਮਾਰੇ ਕੌਣ, ਨਿਡਰੇ ਕੋ ਕੈਸਾ ਡਰ ਕਵਣ, ਸ਼ਬਦ ਪਛਾਨੇ ਤੀਨੇ ਭੌਣ, ਜਿਨ ਕਿਹਾ ਤਿਨ ਕਨਹੂੰ ਬਿਖਾਨਿਆ, ਜਿਨ ਬੂਝਿਆ ਤਿਨ ਸਹਿਜ ਪਛਾਨਿਆ, ਦੇਖ ਵਿਚਾਰ ਮੇਰਾ ਮਨ ਮਾਨਿਆ, ਕੀਰਤ ਸੂਰਤ ਮੁਤ ਕਰਨਾਈ, ਤੂੰ ਹੀ ਨਿਰੰਜਨ ਰਿਹਾ ਸਮਾਈ, ਨਿਜ ਕਰ ਵਿਆਪ ਰਿਹਾ ਨਿਜ ਠਾਈ, ਉਸਤਤ ਕਰੈ ਮੇ ਤੇ ਮੈਂ ਪ੍ਰੀਤ, ਉਸਤਤ ਕਰੈ ਕੇ ਤੇ ਮਨ ਪ੍ਰੀਤ, ਤਨ ਮਨ ਸੂਚੇ ਸਾਚ ਸੁਚੀਤ, ਨਾਨਕ ਹਰ ਭਜ ਨੀਤਾ ਨੀਤ, ਗੌੜੀ ਗੁਆਰੇਰੀ ਮਹੱਲਾ ਪਹਿਲਾ, ਨਾ ਮਨ ਮਰੇ ਨਾ ਕਾਰਜ ਸੋਏ, ਮਨ ਵਸਦੂਤਾ ਦੁਰਮਤ ਦੋਏ, ਮਨ ਮਾਨੇ ਗੁਰ ਕੇ ਇਕਤ ਹੋਏ, ਨਿਰਗੁਣ ਗੁਣ ਰਬੋ।

ਸੇਵਾ ਸੁਰਤੇ ਕਲੇ ਬਲਾਏ ਸੁਖ ਮੰਗ ਦੁੱਖ ਆਗਦ ਹੋਏ ਸਗਲ ਬੇਕਾਰੀ ਹਰ ਪਰੋਏ ਇੱਕ ਬਿਨਾਂ ਝੂਠੇ ਮਿਕਤ ਨ ਹੋਏ ਕਰ ਕਰ ਕਰਤਾ ਦੇਖੇ ਸੋਏ ਕ੍ਰਿਸ਼ਨਾ ਅਗਨ ਸ਼ਬਦ ਬੁਝਾਏ ਦੂਜਾ ਭਰਮ ਸਹਿਜ ਸੋ ਵਾਏ ਗੁਰਮਤੀ ਨਾਮ ਹਿਰਦੇ ਵਸਾਏ ਸੱਚੀ ਬਾਣੀ ਹਰ ਗੁਣ ਗਾਏ ਤਨ ਮੈਂ ਸਾਚੋ ਗੁਰਮੁਖ ਭਾਉ ਨਾ ਬਿਨਾ ਨਾ ਹੀ ਜਿਨਸਾਉ ਪ੍ਰੇਮ ਰਸਾਇਣ ਪ੍ਰੀਤ ਮਰਾਉ ਨਦਰ ਕਰੇ ਤਾਂ ਬੂਝੇ ਨਾਉ ਮਾਇਆ ਮੋਹ ਸਰਬ ਜੰਜਾਲਾ ਮਨਮੁਖ ਕੁਚੀਲ ਕੁਛਤ ਬਕਰਾਲਾ ਸਤਿਗੁਰ ਸੇਵੇ ਚੂਕੇ ਜੰਜਾਲਾ ਅੰਮ੍ਰਿਤ ਨਾਮ ਸਦਾ ਸੁਖ ਨਾਲਾ ਗੁਰਮੁਖ ਬੂਝੇ ਇਕ ਲਿਵਲਾਏ ਨਿਜ ਕਰ ਵਾਸੇ ਸੱਚ ਸਮਾਏ ਜੰਮਣ ਮਰਨਾ ਠਾਕਰ ਆਏ ਪੂਰੇ ਗੁਰ ਤੇ ਇਹ ਮਤ ਪਾਏ ਕਥਰੀ ਕਥੋ ਨਾ ਆਵੇ ਓਰ ਗੁਰ ਪੁੱਛ ਦੇਖਿਆ ਨਾਹੀ ਦਰ ਹੋਰ ਦੁੱਖ ਸੁਖ ਭਾਣੇ ਕਿਸੇ ਰਜਾਏ ਨਾਨਕ ਨੀਚ ਕਹੇ ਲਿਵਲਾਏ ਗੌੜੀ ਮਹੱਲਾ ਪਹਿਲਾ ਦੂਜੀ ਮਾਇਆ ਜਗਤ ਚਿਤ ਵਾਸ ਕਾਮ ਕ੍ਰੋਧ ਅਹੰਕਾਰ ਵਿਨਾਸ਼ ਦੂਜਾ ਕੌਣ ਕਾ ਨੇ ਕੋਏ ਸਭ ਮੈਂ ਏਕ ਨਿਰੰਜਨ ਸੋਏ ਰਹੋ ਦੂਜੀ ਦੁਰਮਤਿ ਆਖੇ ਦੋਏ ਆਵੇ ਜਾਏ ਮਨ ਸੋਧ ਹੋਏ ਤਰਨ ਗਗਨ ਦਹਿ ਦੇਖੋ ਦੋਏ ਨਾਰੀ ਪੁਰਖ ਸਵਾਈ ਲੋਏ ਰਬ ਸਬ ਦੇਖੋ ਦੀਪ ਕੁਝ ਆਲਾ ਸਰ ਨਿਰੰਤਰ ਪ੍ਰੀਤਮ ਵਾਲਾ ਕਰ ਕਿਰਪਾ ਮੇਰਾ ਚਿਤ ਲਾਇਆ ਸਤਿਗੁਰ ਮੋਕੋ ਏਕ ਬੁਝਾਇਆ ਏਕ ਨਿਰੰਜਨ ਗੁਰਮੁਖ ਜਾਤਾ ਦੂਜਾ ਮਾਰ ਸ਼ਬਦ ਪਛਾਤਾ ਏਕੋ ਹੁਕਮ ਵਰਤੇ ਸਭ ਲੋਈ ਏਕ ਤੇ ਸਭ ਉਪਤ ਹੋਈ ਰਾਹ ਦੋਵੇ ਖਸਮ ਏਕੋ ਜਾਣ ਗੁਰ ਕੇ ਸ਼ਬਦ ਹੁਕਮ ਪਛਾਣ

ਜਿਸਕੇ ਅੰਤਰ ਸੱਚ ਵਸਾਵੇ, ਜੋਗ ਜੁਗਤ ਕੀ ਕੀਮਤ ਪਾਵੇ, ਰਸਸ ਇੱਕੋ ਗ੍ਰਹਿ ਉਦਿਆਨੇ, ਕਰਨੀ ਕੀਰਤ ਕਰਮ ਸਮਾਨੇ। ਏਕ ਸ਼ਬਦ ਕਪੀਖਿਆ ਮਾਂਗੇ, ਗਿਆਨ ਧਿਆਨ ਜੁਗਤ ਸੱਚ ਜਾਗੇ, ਪੈਰਚ ਰਹੇ ਚ ਬਾਹਰ ਜਾਏ, ਕੀਮਤ ਕੌਣ ਰਹੇ ਲਿਵਲਾਏ। ਆਪੇ ਮੇਲੇ ਭਰਮ ਚੁਕਾਏ, ਗੁਰ ਪ੍ਰਸਾਦ ਪਰਮ ਪਦ ਪਾਏ, ਗੁਰ ਕੀ ਸੇਵਾ ਸ਼ਬਦ ਵਿਚਾਰ, ਹਉਮੈ ਮਾਰੈ ਕਰਨੀ ਸਾਰ। ਜਪ ਤਪ ਸੰਜਮ ਪਾਠ ਪੁਰਾਣ, ਕਹ ਨਾਨਕ ਪਰਮ ਪਰਮਾਨ, ਗੌੜੀ ਮਹੱਲਾ ਪਹਿਲਾ, ਖਿਮਾ ਗਹੀ ਬਰਤ ਸੀਰ ਸੰਤੋਖੰ, ਰੋਗ ਨਾ ਵਿਆਪੇ ਨਾ ਜਮਦੋਖੰ, ਮੁਕਤ ਭਏ ਪ੍ਰਭੂ ਪੁਨਰੇਖੰ। ਜੋਗੀ ਕੋ ਕੈਸਾ ਡਰ ਹੋਏ, ਰੂਖ ਬਿਰਗ੍ਰਹਿ ਬਾਹਰ ਸੋਏ ਰਹੋ। ਨਿਰਭਉ ਜੋਗੀ ਨਿਰੰਜਨ ਧਿਆਵੇ, ਅੰਦਰ ਜਾਗੇ ਸੱਚ ਲਿਵਲਾਵੇ। ਸੋ ਜੋਗੀ ਮੇਰੇ ਮਨ ਪਾਵੇ, ਕਾਲ ਜਲ ਬ੍ਰਹਮ ਅਗਨੀ ਜਾਰੇ, ਜਰਾ ਮਰਨਗਤ ਗਰਭ ਨਿਵਾਰੇ, ਆਪ ਧਰੇ ਪਿਤਰੀ ਨਿਸਤਾਰੇ। ਸਤਿਗੁਰ ਸੇਵੇ ਸੋ ਜੋਗੀ ਹੋਏ, ਪੈਰਚ ਰਹੇ ਸੋ ਨਿਰਭਉ ਹੋਏ, ਜੈਸਾ ਸੇਵੋ ਤੈਸਾ ਹੋਏ। ਨਾ ਕੇਵਲ ਨਿਰਭਉ ਨਾ, ਅਨਾਥਾ ਨਾਥ ਕਰੇ ਬਲ ਜਾਓ, ਹੁਨਰ ਜਪ ਨਹੀਂ ਗੁਣ ਗਾਓ, ਅੰਤਰ ਬਹਾਰੇ ਕੋ ਜਾਣੇ, ਗੁਰ ਕੇ ਸ਼ਬਦੇ ਆਪ ਪਛਾਣੇ। ਸਾਚੇ ਸ਼ਬਦ ਦਰ ਨਿਸਾਣੇ, ਸ਼ਬਦ ਮਰੇ ਕਿਨਿ ਕਰ ਬਾਸਾ, ਆਵੇ ਨਾ ਜਾਵੇ ਚੂਕੇ ਆਸਾ, ਗੁਰ ਕੇ ਸ਼ਬਦ ਕਮਲ ਪਰਗਾਸਾ। ਜੋ ਦੀ ਸੋ ਆਸ ਨਰਾਸਾ, ਕਾਮ ਕ੍ਰੋਧ ਵਿਖ ਭੂਖ ਪਿਆਸਾ, ਨਾਨਕ ਬਿਰਲੇ ਮਿਲੇ ਉਦਾਸਾ, ਗੌੜੀ ਮਹੱਲਾ ਪਹਿਲਾ। ਐਸੋ ਉਦਾਸ ਮਿਲੇ ਸੁਖ ਹੋਈ, ਦੁਖ ਵਿਸਰੇ ਪਾਵੇ ਸੱਚ ਸੋਈ, ਦਰਸ਼ਨ ਵੇਖ ਭਈ ਮਤ ਪੂਰੀ, ਅੜਸਠ

ਦੇਵਾ ਮੰਤਰਿ ਤਾ ਸਿਆਲ ਖਪੇਵਾ ਜੈ ਜੈ ਦੇਖੋ ਤੈ ਤੈ ਸਾਚਾ ਬਿਨ ਬੂਝੇ ਝਗੜਤ ਜਗ ਕਾਚਾ ਬਿਨ ਸਮਝਾਵੇ ਸੋਚੀ ਹੋਈ ਗੁਰਮੁਖ ਬਿਰਲਾ ਬੂਝੇ ਕੋਈ ਕਰ ਕਿਰਪਾ ਰਾਖੋ ਰਖਵਾਲੇ ਬਿਨ ਬੂਝੇ ਪਸੂ ਪਏ ਬੇਤਾਲੇ ਗੁਰ ਕਿਹਾ ਅਵਰ ਨਹੀਂ ਦੂਜਾ ਕਿਸ ਕੋ ਦੇਖ ਕਰੋ ਅਨਪੂਜਾ ਸੰਤ ਦੇਖ ਪ੍ਰਭ ਤ੍ਰਿਪਵਣ ਤਾਰੇ ਆਤਮ ਚੀਨੇ ਸੋ ਤੱਤ ਵਿਚਾਰੇ

ਬਿਨ ਜਗਦੀਸ ਭਜੇ ਨਿਤ ਖੁਆਰੀ ਦਰ ਕਰ ਮਹਿਲਾ ਸੇਜ ਸੁਖਾਲੀ ਐਨਸ ਫੁੱਲ ਬਿਛਾਵੇ ਮਾਲੀ ਬਿਨ ਹਰਨਾਮ ਸੋ ਦੇ ਦੁਖਾਲੀ ਹੈਵਰ ਗੈਵਰ ਨ ਜੇ ਬਾਜੇ ਲਸਕਰ ਨੇ ਵਿਖਵਾਸੀ ਪਾਜੇ ਬਿਨ ਜਗਦੀ ਝੂਠੇ ਜੇ ਬਾਜੇ ਸਿੱਧ ਕਹਾਵੋ ਸਿੱਧ ਬੁਲਾਵੋ ਤਾਜ ਖੁੱਲੇ ਸਿਰ ਛਤਰ ਬਣਾਵੋ ਬਿਨ ਜਗਦੀਸ਼ ਕਹਾਂ ਸੱਚ ਪਾਵੋ ਖਾਨ ਮਲੂਕ ਕਹਾਵੋ ਰਾਜਾ ਅਵੇ ਤਵੇ ਕੂੜੇ ਹੈ ਪਾਜਾ ਬਿਨ ਗੁਰ ਸ਼ਬਦ ਨਸਾਰ ਸਕਾਜਾ ਹੋਮੇ ਮਮਤਾ ਗੁਰ ਸ਼ਬਦ ਵਿਸਾਰੀ ਦੁਰਮਤ ਜਾਨੇ ਅਰ ਦੇ ਮਰਾਰੀ ਪ੍ਰਮਤ ਨਾਨਕ ਸਰਨ ਤੁਮਾਰੀ ਗੋੜੀ ਮਹੱਲਾ ਪਹਿਲਾ ਸੇਵਾ ਇਕ ਨਾ ਜਾਨ ਸਿਵਰੇ ਪਰਪੰਚ ਵਿਆਹਤੇ ਆਗੇ ਕਵਰੇ ਭਾਏ ਮਿਲੇ ਸੱਚ ਸੱਚ ਸਰੇ ਐਸਾ ਰਾਮ ਭਗਤ ਜਨ ਹੋਈ ਹਰ ਗੁਣ ਗਾਏ ਮਿਲੇ ਮਲ ਧੋਈ ਰਹੋ ਊਂਦੋ ਕਵਨ ਸਗਲ ਸੰਸਾਰੇ ਦੁਰਮਤ ਅਗਨ ਜਗਤ ਪਰਜਾਰੇ ਸੋਬਰੇ ਗੁਰ ਸ਼ਬਦ ਵਿਚਾਰੇ ਭ੍ਰਿੰਗ ਪਤੰਗ ਕੁੰਚਰ ਅਰਮੀਨਾ ਮ੍ਰਿਕ ਮਰੇ ਸਹਿ ਆਪਣਾ ਕੀਨਾ ਤ੍ਰਿਸ਼ਨਾ ਰਾਜਤ ਨਹੀਂ ਬੀਨਾ ਕਾਮ ਚਿਤੇ ਕਾਮਣ ਹਿਤਕਾਰੀ ਕ੍ਰੋਧ ਬਿਨਾਸੇ ਸਗਲ ਵਿਕਾਰੀ ਪਤਖ ਪਤਖ ਹੋਵੈ ਨਾਮ ਵਿਸਾਰੀ ਪਰਖਰ ਚੀਤ ਮਨ ਮੁਖ ਡੋਲਾਏ ਗਲਜੇ ਵਰੀ ਧੰਦੇ ਲਪਟਾਏ

ਹਟਕਰ ਮਰੇ ਨਾ ਲੇਖਾ ਪਾਵੇ, ਪੇਸ਼ ਕਰੇ ਬਹੁ ਭਸਮ ਲਗਾਵੇ, ਨਾਮ ਵਿਸਾਰ ਬਹੁਰ ਪਛਤਾਵੇ, ਤੂੰ ਮਨ ਹਰ ਜਿਉ ਤੂੰ ਮਨ ਸੁਖ, ਨਾਮ ਵਿਸਾਰ ਸਹੇ ਜਮ ਦੁਖ ਰਹਾਉ। ਚੋਆ ਚੰਦਨ ਅਗਰ ਕਪੂਰ, ਮਾਇਆ ਮਗਨ ਪਰਮ ਪਦ ਦੂਰ, ਨਾਮ ਵਸਾਰੀਏ ਸਭ ਕੂੜੋ ਕੂਰ, ਨਿਜੇ ਬਾਜੇ

ਘਾਟ ਬਿਨ ਗੁਰ ਸੇਵੇ ਘਾਟਾ ਘਾਟ ਤਿਸਕੋ ਬਹੁ ਬਹੁ ਜੋ ਬਾਟ ਦਿਖਾਵੇ ਤਿਸਕੋ ਬਹੁ ਬਹੁ ਜੋ ਸ਼ਬਦ ਸੁਣਾਵੇ ਤਿਸਕੋ ਬਹੁ ਬਹੁ ਜੋ ਮੇਲ ਬੁਲਾਵੇ ਬਹੁ ਬਹੁ ਤਿਸਕੋ ਜਿਸਕਾ ਇਹ ਜੀਓ ਗੁਰਪ੍ਰਸ਼ਾਦੀ ਮਤ ਅੰਮ੍ਰਿਤ ਪੀਓ ਨਾ ਮਡਾਈ ਦੁੱਧ ਪਾਣੇ ਦੀਓ ਨਾ ਬਿਨਾ ਕੋ ਜੀਵਾ ਮਾਈ ਅੰਦਰ ਜਪਤਰ ਹੋ ਤੇਰੀ ਸਰਣਾਈ ਨਾਨਕ ਨਾਮ ਰਤੇ ਪਤ ਪਾਈ ਗੌੜੀ ਮਹੱਲਾ ਪਹਿਲਾ ਹਉਮੈ ਕਰਤ ਭੇਖੀ ਨਹੀਂ ਜਾਣਿਆ ਗੁਰਮੁਖ ਭਗਤ ਬਿਰਲੇ ਮਨ ਮਾਨਿਆ ਹਉ ਹਉ ਕਰਤ ਨਹੀਂ ਸੱਚ ਪਾਈਐ ਹਉਮੈ ਜਾਏ ਪਰਮ ਪਦ ਪਾਈਏ ਰਹੋ ਹਉਮੈ ਕਰ ਰਾਜੇ ਬਹੁਤ ਆਵੈ ਹਉਮੈ ਖਪੈ ਜਨਮ ਮਰ ਆਵੈ ਹਉਮੈ ਨਿਵਰੇ ਗੁਰ ਸ਼ਬਦ ਵਿਚਾਰੇ ਚੰਚਲ ਮਤ ਤਿਆਗੇ ਪੰਚ ਸੰਘਾਰੇ ਅੰਤਰ ਸਾਥ ਸ਼ਬਦ ਕਰੇ ਆਵੇ ਰਾਜਨ ਜਨ ਪ੍ਰੰਗਤ ਪਾਵੇ ਸਚ ਸਰਨੀ ਗੁਰ ਭਰਮ ਚਕਾਵੇ ਨਿਰਭਉ ਕੇ ਗਰ ਤਾੜੀ ਲਾਵੇ ਹਉ ਹਉ ਕਰ ਮਨ ਨਾ ਕਿਆ ਪਾਵੇ ਪੂਰਾ ਗੁਰ ਭੇਟੇ ਸੋ ਝਗੜ ਚਕਾਵੇ ਜੀਤੀ ਹੈ ਤੇਤੀ ਕਹ ਨਾਹੀ ਗੁਰਮੁਖ ਗਿਆਨ ਭੇਟ ਗੁਣ ਗਾਹੀ ਹਉਮੈ ਬੰਦ

ਪਾਵੇ, ਨਾਨਕ ਨਾਮ ਭਗਤ ਸੁਖ ਪਾਵੇ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਿ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਧੰਨ ਵਾਹਿਗੁਰੂ, ਵਾਹਿਗੁਰੂ, ਧੰਨ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ।

ਜੀ ਦੀ ਪਾਵਨ ਹਜ਼ੂਰੀ ਵਿੱਚ ਦੋਨੇ ਬੱਚੇ ਸੁਭਾਇਮਾਨ ਸਤਿਗੁਰੂ ਜੀ ਹਜ਼ੂਰੀ ਵਿੱਚ ਸਾ ਚੁੱਕੇ ਹਨ ਜੀ। ਸੋ ਪਰਿਵਾਰ ਨੂੰ ਹੁਕਮ ਹੋਇਆ ਸੀ ਕਿ ਜਾ ਤੂੰ ਮੇਰੇ ਵੱਲ ਹੈ ਤਾਂ ਕਿਆ ਮੰਗ ਸੁਣਦਾ, ਤੂੰ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ

ਵਾਹਿਗੁਰੂ। ਆਓ ਜੀ, ਥੋੜਾ ਜਿਹਾ ਸਮਾਂ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ, ਜਿਨ੍ਹਾਂ ਨੇ ਸਭ ਦੇ ਸਮੇਂ ਦੀ ਵੰਡ ਪਾਈ ਹੈ, ਹੁਣ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਹੈ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਾ ਸੀ, ਪਰ ਫਿਰ ਵੀ ਅਸੀਂ ਸਕੱਤਰ ਸਾਹਿਬ ਜੀ ਤੋਂ ਆਗਿਆ ਲੈ ਕੇ ਇੱਕ ਸ਼ਬਦ ਦੀ ਹਾਜ਼ਰੀ ਭਾਈ ਸਾਹਿਬ ਜੀ, ਭਾਈ ਨਿਰੰਜਨ ਸਿੰਘ ਜੀ ਜਬੁੱਦੀ ਕਲਾਂ ਵਾਲੇ ਭਰਨਗੇ। ਮੈਂ ਬੇਨਤੀ ਕਰਾਂਗਾ ਕਿ ਚੜ੍ਹਦੀ ਕਲਾ ਦਾ ਹੁਣ ਸਮਾਪਤੀ ਹੈ, ਇੱਕ ਜਕਾਰਾ ਪੈਣਾ।

ਇਹ ਰਾਗ ਬੜਾ ਘੱਟ ਪੜਿਆ ਜਾਂਦਾ ਗਾਇਆ ਜਾਂਦਾ ਕਿਉਂਕਿ ਕਈ ਚੀਜ਼ਾਂ ਜਿਹੜੀਆਂ ਔਖੀਆਂ ਨੇ ਨਾ ਔਖਾਪਨ ਕਰਨ ਵਾਸਤੇ ਕੋਈ ਤਿਆਰ ਨਹੀਂ ਸੌਖੇ ਨੂੰ ਸਾਰੇ ਦੌੜਦੇ ਸਤਿਗੁਰੂ ਜੀ ਦਾ ਗਾਇਆ ਹੋਇਆ ਸ਼ਬਦ ਬੜੀ ਪੁਰਾਤਨ ਇਹ ਬੰਦਿਸ਼ ਹੈ ਕਿਦਾਰਾ ਰਾਗ

děkuji.